ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਐ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੇ ਪੈਸਵਨ ਕੁੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀਆਂ ਜਿਹੜੇ ਭਰਦੇ ਹੋਏ, ਆਪ ਜੀ ਗੁਰਬੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ, ਨਾਮ ਨਾਨਸਕੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਰਣਜੀਤ ਸਿੰਘ ਸਾਹਿਬ ਸਿੰਘ ਜੀ ਸ਼ੰਬੋਲੀ ਵਾਲੇ ਲੰਗਰਾਂ ਲਈ 1100 ਰੁਪਇਆ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਨੌਕਰੀ ਦੀ ਦਾਤ ਲਈ ਗੁਰਕੀਰਤ ਸਿੰਘ ਜੀ 1000 ਰੁਪਇਆ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਨਵੇਂ ਮਕਾਨ ਦੇ ਸ਼ੁਕਰਾਨੇ ਵਜੋਂ ਅਮਰਪ੍ਰੀਤ ਸਿੰਘ ਈਸ਼ਵਰ ਸਿੰਘ ਜੀ ਸੋਢੀ।

ਰਵ ਲੀਨ ਕਾਰ ਅਮਰਪ੍ਰੀਤ ਸਿੰਘ ਜੀ ਸੋਢੀ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ। ਸਰਜੀਤ ਕੌਰ ਜੀ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ ਸਰਦਾਰ ਜਸਪ੍ਰੀਤ ਸਿੰਘ ਸੋਹਨ ਵੀਰ ਜੀ ਆਪ ਜੀ ਦੇ ਹਜ਼ੂਰੀ ਵਿੱਚ ਦਿੱਲੀ ਤੋਂ 200 ਰੁਪਏ ਆਦਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਨਵੇਂ ਮਕਾਨ ਦੇ ਸ਼ੁਕਰਾਨੇ ਵਜੋਂ ਜਸਪ੍ਰੀਤ ਸਿੰਘ ਈਸ਼ਵਰ ਸਿੰਘ ਜੀ ਸੋਢੀ ਸਰਦਾਰ ਦਰਬਾਰਾ ਸਿੰਘ ਜੀ 200 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਅੰਮ੍ਰਿਤਪਾਲ ਸਿੰਘ ਜਸਵੀਰ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ ਕਾਕੀ ਸਰਵੀਨ ਕਾਰ

ਹਰਮੀਤ ਕੌਰ ਅਮਰਿੰਦਰ ਸਿੰਘ ਗੜਗੰਜ ਆਪਰੇਸ਼ਨ ਦੀ ਕਾਮਯਾਬੀ ਲਈ ਬੇਨਤੀ ਕਰਦੇ ਦੇਹ ਅਰੋਗਤਾ ਬਖਸ਼ਣੀ ਅੰਗ ਸੰਸਾ ਇਹੋ ਨਾ ਜਨਮ ਦਿਨ ਦੇ ਖੁਸ਼ੀਆਂ ਵਜੋਂ ਸਰਦਾਰ ਮਹਿੰਦਰ ਸਿੰਘ ਜੀ ਹੋਟਲ ਵਾਲੇ ਲੰਗਰਾਂ ਲਈ 200 ਰੁਪਏ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਅਣ ਰਾਸ, ਤਿਸਾ ਅੱਗੇ ਨਾਨਕਾ ਖਲਾ ਕੀ ਚਾਰ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ।

ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨੌਰ ਦੀ ਚਮਕੌਰ ਦੀ ਦਮਦਮੇ ਦੀ ਤਮ ਤਾਣ ਦੀ ਮੁਕਤਸਰ ਸਾਹਿਬ ਪਾਮਟਾ ਸਾਹਿਬ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਖੰਦਰ ਕਾਬਗੰਡ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਚੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਬਿਬੌਰ ਸਾਹਿਬ ਦੀ ਪੰਡੇ ਸਾਹਿਬ ਦੀ ਕਪਾਲ ਵੋ ਚੰਡੀ ਰਣ ਵੋ ਚੰਡੀ ਨਾਨਕ ਮੱਤੇ ਦੀ ਤਲਗੰਜ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ

ਚਾਉ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਕਲਗੀਧਰ ਦਸ਼ਮੇਸ਼ ਪਿਤਾਮ ਅੰਮ੍ਰਿਤ ਕੇ ਦਾਤੀ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਹੇ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬਤ ਜੀਆਂ ਦੇ ਤਾਰਨਹਾਰ, ਪ੍ਰਮਾਣ ਪੁਰਖ ਪੰਚਮ ਅਵਤਾਰ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਸੱਚੇ ਪਾਤਸ਼ਾਹ ਜੀ, ਜਿਸ ਵੇਲੇ ਚੰਗੀਆਂ ਬੋਲਾਂ ਨੂੰ, ਚੰਗੀਆਂ ਸਿੱਖਿਆਵਾਂ ਨੂੰ ਸਰਵਣ ਕਰਦੇ ਹਨ ਤੇ ਮਹਾਰਾਜ ਇੱਧਰ ਮਨ ਬੜਾ ਘੱਟ ਆਉਂਦਾ, ਪਰ ਜੇ ਕੋਈ ਬੁਰਿਆਈਆਂ ਵਾਲੀ ਗੱਲ ਹੋਵੇ, ਕੋਈ ਨਿੰਦਿਆ ਚੁਗਲੀ ਵਾਲੀ ਗੱਲ ਹੋਵੇ, ਕੋਈ ਕੰਨ ਰਸ ਵਾਲੀ ਗੱਲ ਹੋਵੇ ਤੇ ਮਨ ਖਿੱਚਿਆ ਜਾਂਦਾ ਉੱਧਰ ਨੂੰ। ਮਹਾਰਾਜ ਭਾਵੇਂ ਬਚਨਾਂ ਨੂੰ ਸੁਣਦੇ ਹਾਂ, ਬੰਦਗੀ ਕਰਨੀ ਚੰਗੀ ਏ, ਨਾਮ ਜਪਣਾ ਚੰਗਾ ਹੈ, ਪਰ ਇੱਧਰ ਨੂੰ ਮਨ ਨਹੀਂ ਆਉਂਦਾ। ਭਾਵੇਂ ਇਸ ਗੱਲ ਦਾ ਪਤਾ ਹੈ, ਸੁਣਿਆ ਹੈ, ਨਿੰਦਿਆ ਚੁਗਲੀ ਮਾੜੀ ਹੈ, ਮੰਦ ਕਰਮ ਮਾੜੇ ਨੇ, ਪਰ ਮਨ ਉੱਧਰ ਨੂੰ ਬਹੁਤਾ ਜਾਂਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਮਹਾਰਾਜ ਸਾਰੀ ਵਿਧੀ ਨੂੰ, ਸਾਰੀ ਗੱਲ ਨੂੰ ਜਾਣਦਾ ਹੋਇਆ ਵੀ ਨਾ ਇਹ ਜਿਹੜਾ ਮਨ ਹੈ ਮੁੜ ਮੁੜ ਕੇ ਔਗਣਾਂ ਵੱਲ ਹੀ ਜਾਂਦਾ ਹੈ, ਵਿਕਾਰਾਂ ਵੱਲ ਹੀ ਜਾਂਦਾ ਹੈ, ਬੁਰਿਆਈਆਂ ਵੱਲ ਹੀ ਜਾਂਦਾ ਹੈ, ਵਿਸ਼ਿਆਂ ਵੱਲ ਜਾਂਦਾ ਹੈ, ਸੰਸਾਰ ਵੱਲ ਜਾਂਦਾ ਹੈ, ਜੜ ਮਾਇਆ ਵੱਲ ਜਾਂਦਾ ਹੈ, ਚਿੰਤ ਇਸੇ ਪ੍ਰਕਾਰ ਚੇਤਨ ਮਾਇਆ ਵੱਲ ਜਾਂਦਾ, ਪਰ ਮਹਾਰਾਜ ਇਹ ਬੰਦਗੀ ਵੱਲ ਨਹੀਂ ਆਉਂਦਾ। ਆਪਣੇ ਮਨਾਂ ਵਿੱਚ ਝਾਤ ਮਾਰੀਏ, ਸਾਧ ਸੰਗਤ ਜੀ ਅਸੀਂ ਕਿੱਥੇ ਟਿਕੇ ਹਾਂ? ਜੇ ਕਿਧਰੇ 2 ਘੰਟੇ ਗੁਰਬਾਣੀ ਸੁਣਨੀ ਪਵੇ ਤੇ ਕੀ ਮਨ ਲੱਗਦਾ? ਅੱਧਾ ਘੰਟਾ ਵੀ ਸੁਣਨੀ ਪਵੇ, 10 ਮਿੰਟ ਵੀ ਗੁਰਬਾਣੀ ਸੁਣਨੀ ਪਵੇ, ਸਹਿਜ ਪਾਠ ਚੱਲਦਾ ਹੋਵੇ, ਸ੍ਰੀ ਅਖੰਡ ਪਾਠ ਸਾਹਿਬ ਚੱਲਦਾ ਹੋਵੇ ਤੇ ਕਿੰਨਾ ਕੁ ਸਮਾਂ ਬੈਠ ਕੇ ਸੁਣਦੇ ਜਾਂ ਸੁਣ ਸਕਦੇ ਹਾਂ? ਪਰ ਬਹੁਤਾਤ ਉਹਨਾਂ ਦੀ ਇਹ TV ਦੀ ਸਕਰੀਨ ਅੱਗੇ ਜਾਂ ਮੋਬਾਈਲ ਤੇ ਫਿਲਮਾਂ ਇਤਿਆਦਿਕ ਦੇਖਣੀਆਂ ਹੋਣ ਤੇ 3-3 ਘੰਟੇ ਲਗਾਤਾਰ ਬੈਠੇ ਰਹਿਣਾ। ਉੱਥੇ ਤਾਂ 3 ਘੰਟੇ ਵੀ ਇਵੇਂ ਲੱਗਦਾ ਝੱਟ ਸਮਾਂ ਬਤੀਤ ਹੋ ਗਿਆ, ਪਰ ਜੇ ਕਿਧਰੇ ਸਤਿਗੁਰੂ ਜੀ ਦੀ ਗੁਰਬਾਣੀ ਸੁਣਨੀ ਪੈ ਜਾਵੇ ਤੇ 1/2 ਘੰਟਾ ਵੀ ਇਵੇਂ ਲੱਗਦਾ ਬਹੁਤ ਸਮਾਂ ਹੋ ਗਿਆ ਤੇ ਬੜਾ ਔਖਾ ਬਤੀਤ ਹੁੰਦਾ ਹੈ। ਇਸ ਪ੍ਰਕਾਰ ਦੀ ਹਾਲਤ ਆਮ ਸੰਸਾਰੀ ਜੀਵਾਂ ਦੀ ਹੋਇਆ ਕਰਦੀ ਹੈ। ਗੁਰਮੁਖਾਂ ਦੀ ਅਵਸਥਾ ਤੇ ਬਹੁਤ ਉੱਚੀ ਹੁੰਦੀ ਹੈ, ਪਰ ਸੰਸਾਰੀ ਜੀਵਾਂ ਦੀ ਹਾਲਤ ਐਸੀ ਹੁੰਦੀ ਹੈ। ਮਹਾਰਾਜ ਅੰਮ੍ਰਿਤ ਉਪਦੇਸ਼ ਸੁਣਨੇ, ਬਾਣੀ ਸੁਣਨੀ, ਸਿਮਰਨ ਕਰਨਾ, ਇਹ ਕਾਰਜ ਮਨ ਨੂੰ ਬੜੇ ਦੁਸਤਰ ਲੱਗਦੇ ਨੇ, ਮਨ ਇੱਧਰ ਆਉਂਦਾ ਹੀ ਨਹੀਂ ਤੇ ਬੁਰਿਆਈਆਂ ਵੱਲ ਮੁੜ ਮੁੜ ਕੇ ਜਾਂਦਾ। ਕਿਰਪਾਲਤਾ ਕਰਕੇ ਉਪਦੇਸ਼ ਦਿਓ, ਕਿਵੇਂ ਇਹਨਾਂ ਵਿਕਾਰਾਂ ਤੋਂ ਬਚੀਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਾਰਗ ਮਹੱਲਾ 5, ਸਾਰਗ ਰਾਗ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਘਰ 6ਵਾਂ ਪੜਤਾਲ, ਪੜਤਾਲ ਕਾਵਿ ਰਚਨਾ ਦੇ ਅਨੁਸਾਰ ਛੰਦ ਦਾ ਚਾਲ ਵੀ ਹੈ। ਸੋ ਇਸੇ ਪ੍ਰਕਾਰ ਪੜਤਾਲ ਜਿਸ ਵਿੱਚ ਪਾਟਵੇਂ ਤਾਲ ਬਦਲ ਬਦਲ ਕੇ ਤਾਲ ਪੈਣ, ਇਸ ਦਾ ਨਾਮ ਵੀ ਪੜਤਾਲ ਹੈ। ਪੜਤਾਲ ਨਾਮ ਖੋਜਦਾ ਵੀ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਜਿਸ ਦੇ ਵਿੱਚ ਆਪਣੇ ਮਨ ਦੀ ਪੜਤਾਲ ਖੋਜ ਕਰਨੀ ਹੈ। ਸਤਿਗੁਰੂ ਜੀ ਹਦਾਇਤ ਕਰਦੇ ਨੇ, ਜਦੋਂ ਇਹਨਾਂ ਸ਼ਬਦਾਂ ਨੂੰ ਗਾਇਨ ਕਰਨਾ ਨਾ ਕੀਰਤਨ ਦੁਆਰਾ, ਤਾਂ 6ਵੇਂ ਸੁਰਤਾਲ ਘਰ ਦੇ ਅੰਦਰ ਪੜ੍ਹਨਾ ਹੈ ਜੀਓ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ, ਇਸ ਪ੍ਰਕਾਰ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਬਚਨ ਬੋਲ ਗੁਣ ਅਮੋਲ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਕਿਉਂ ਨਿੰਦਿਆ ਚੁਗਲੀ ਕਰਨ ਦੇ ਵਿੱਚ ਆਪਣਾ ਸਮਾਂ ਤੇ ਜੀਵਨ ਬਰਬਾਦ ਕਰ ਰਹੇ ਹੈ? ਆਪਣੀ ਰਸਨਾ ਦੇ ਨਾਲ ਝੂਠੇ ਬੋਲ ਨਾ ਬੋਲ, ਕਿਸੇ ਨੂੰ ਡਰਾਉਣ ਵਾਲੇ, ਧਮਕਾਉਣ ਵਾਲੇ, ਨੀਵਾਂ ਦਿਖਾਉਣ ਵਾਲੇ ਬੋਲ ਨਾ ਬੋਲ, ਆਪਣੀ ਰਸਨਾ ਦੇ ਨਾਲ ਕਦੇ ਝੂਠ ਨਾ ਬੋਲ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਮਿਥਿਆ ਨਾ ਹੀ ਰਸਨਾ ਪਰਸ, ਇਸੇ ਪ੍ਰਕਾਰ ਫਿੱਕੇ ਬੋਲਾਂ ਨੂੰ ਕਦੇ ਰਸਨਾ ਤੋਂ ਨਾ ਬੋਲ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਮੂਰਖ ਆਖੀਐ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਸ਼ੋਭਨੀਕ ਨਹੀਂ, ਉਹ ਸੁਹਾਵਣਾ ਨਹੀਂ, ਉਹ ਸੁਗੜ ਪੁਰਖ, ਸਚਿਆਰ ਪੁਰਖ ਨਹੀਂ ਕਿਹਾ ਜਾਂਦਾ। ਸੋ ਇਸ ਪ੍ਰਕਾਰ ਜਿਹੜਾ ਫਿੱਕੇ ਘੌੜੇ ਤੇ ਕੌੜੇ ਭੈੜੇ ਬੋਲਾਂ ਨੂੰ ਬੋਲਦਾ ਹੈ, ਉਹਨਾਂ ਨੂੰ ਮੂਰਖ ਆਖਿਆ ਜਾਂਦਾ ਹੈ। ਮੋਹੇ ਥੁੱਕਾ ਫਿੱਕੇ ਪਾਹੇ, ਨਾਨਕ ਏਵੈ ਜਾਣੀਐ। ਇਸ ਪ੍ਰਕਾਰ ਇਹਨਾਂ ਦੀ ਹਾਲਤ ਹੁੰਦੀ ਹੈ, ਦਰਗਾਹ ਦੇ ਅੰਦਰ ਉਹਨਾਂ ਦੇ ਮੂੰਹ ਦੇ ਉੱਪਰ ਥੁੱਕਾਂ ਪਾਈਆਂ ਜਾਂਦੀਆਂ ਨੇ ਤੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਉਹਨਾਂ ਦੇ ਇਸ ਪ੍ਰਕਾਰ ਦੇ ਹਾਲ ਹੁੰਦੇ ਨੇ ਭਾਈ। ਇਸ ਕਰਕੇ ਨਾ ਤੇ ਫਿੱਕੇ ਬੋਲ ਬੋਲਣੇ ਨੇ, ਨਾ ਭੈੜੇ ਬੋਲਣੇ ਨੇ, ਨਾ ਹੰਕਾਰ ਦੇ ਸਹਿਤ ਉੱਚੇ ਬੋਲਣੇ ਨੇ, ਨਾ ਨਿੰਦਿਆ ਕਰਨੀ ਏ, ਨਾ ਚੁਗਲੀ ਕਰਨੀ ਏ, ਨਾ ਝੂਠ ਬੋਲਣਾ, ਤੇ ਨਾ ਕਿਸੇ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਕਿਸੇ ਦੀ ਪਿੱਠ ਦੇ ਪਿੱਛੇ ਇਸ ਪ੍ਰਕਾਰ ਸੋ ਝੂਠੀ ਨਿੰਦਿਆ ਕਰਨੀ ਏ। ਮਹਾਰਾਜ ਫਿਰ ਕੀ ਸ਼ੁਭ ਕਰਮ ਕਰੀਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸ਼ੁਭ ਬਚਨ ਬੋਲ। ਆਪਣੀ ਰਸਨਾ ਦੇ ਵਿੱਚੋਂ ਸਦਾ ਸ਼ੁਭ ਬਚਨਾਂ ਨੂੰ ਬੋਲੋ, ਸਦਾ ਚੰਗੇ ਬਚਨਾਂ ਨੂੰ ਬੋਲੋ, ਸਦਾ ਮਿੱਠੇ ਬੋਲਾਂ ਨੂੰ ਹੀ ਬੋਲਣਾ ਹੈ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਨੇ ਨਾ, ਕੌੜਾ ਬੋਲ ਨਾ ਕਾਹੇ ਹਿਨਾਵੈ। ਰਸਨਾ ਦੇ ਵਿੱਚੋਂ ਕੌੜੇ ਬੋਲ, ਭੈੜੇ ਬੋਲ ਬੋਲ ਕੇ ਕਿਸੇ ਦਾ ਹਿਰਦਾ ਨਾ ਦੁਖਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਸਿਧਾਂਤ ਹੀ ਇਹ ਹੈ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤਉ ਪਿਰੀਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ। ਸਾਰਿਆਂ ਦੇ ਜਿਹੜੇ ਮਨ ਨੇ ਨਾ ਮਾਨਕਾ ਵਰਗੇ ਨਿਰਮੋਲ ਨੇ, ਪਰਮੇਸ਼ਰ ਜੀ ਵੱਸਦੇ ਨੇ ਸਭਨਾਂ ਦੇ ਮਨਾਂ ਦੇ ਅੰਦਰ, ਤੇ ਕੌੜਾ ਬੋਲ ਬੋਲ ਕੇ, ਭੈੜਾ ਬੋਲ ਕੇ ਕਿਸੇ ਦਾ ਹਿਰਦਾ ਨਾ ਦੁਖਾ, ਕਿਸੇ ਦਾ ਦਿਲ ਨਾ ਢਾ। ਜਦੋਂ ਕਿਸੇ ਦਾ ਦਿਲ ਢਾਉਣਾ ਏ, ਹਿਰਦਾ ਤੋੜਦਾ ਏ ਨਾ, ਤੇ ਪਰਮੇਸ਼ਰ ਜੀ ਦੇ ਨਿਵਾਸ ਵਾਲਾ ਮਕਾਨ ਢਾਉਣਾ ਏ। ਤੇ ਜੇ ਤੈਨੂੰ ਪਰਮੇਸ਼ਰ ਜੀ ਦੇ ਨਾਲ ਮਿਲਣ ਦੀ ਚਾਹਤ ਹੈ, ਫਿਰ ਕਿਸੇ ਦਾ ਹਿਰਦਾ ਨਾ ਦੁਖਾਵੀਂ। ਸ਼ੁਭ ਬਚਨ ਬੋਲ, ਮੁਖ ਦੇ ਵਿੱਚੋਂ ਰਸਨਾ ਦੇ ਨਾਲ ਸਦਾ ਮਿੱਠੇ ਬਚਨਾਂ ਨੂੰ ਬੋਲ। ਸ਼ੁਭ ਬਚਨ ਜੋ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਅੰਮ੍ਰਿਤ ਬਚਨ ਗੁਰਬਾਣੀ ਦੇ ਨੇ ਨਾ, ਇਹ ਸਤਿਗੁਰੂ ਜੀ ਦੇ ਅੰਮ੍ਰਿਤ ਅਮੋਲਕ ਬਚਨ ਨੇ। ਸਤਿਗੁਰੂ ਜੀ ਦੇ ਇਹਨਾਂ ਸ਼ੁਭ ਬਚਨਾਂ ਨੂੰ, ਗੁਰਬਾਣੀ ਨੂੰ ਸਦਾ ਆਪਣੇ ਮੁਖ ਦੇ ਵਿੱਚੋਂ ਬੋਲਣਾ ਕਰ।
1: ਕਰੀ ਵਿਕਾਰ
0: ਗੁਣ ਅਮੋਲ, ਜਿੱਥੇ ਰਸਨਾ ਚੋਂ ਮਿੱਠੇ ਬੋਲਾਂ ਨੂੰ, ਸ਼ੁਭ ਬੋਲਾਂ ਨੂੰ ਬੋਲਣਾ ਹੈ ਨਾ, ਆਪਣੇ ਹਿਰਦੇ ਦੇ ਵਿੱਚ ਅਮੁੱਲਕ ਗੁਣਾਂ ਨੂੰ ਧਾਰਨ ਕਰਨਾ ਹੈ, ਔਗੁਣਾਂ ਦਾ ਤਿਆਗ ਕਰਨਾ, ਔਗੁਣ ਨਹੀਂ ਧਾਰਨੇ। ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੈਤਰੀ ਮੁਦਤਾ ਉਪੇਖਿਆ, ਇਹਨਾਂ ਸ਼ੁਭ ਅਮੁੱਲਕ ਗੁਣਾਂ ਨੂੰ ਧਾਰਨ ਕਰੋ।
1: ਕਰੀ ਵਿਕਾਰ
0: ਕਿੰਗ ਕਰੀ, ਕਿਉਂ ਕਰਦਾ ਹੈ ਵਿਕਾਰਾਂ ਨੂੰ, ਵਿਅਰਥ ਦੇ ਕੰਮਾਂ ਨੂੰ ਕਿਉਂ ਕਰਦਾ ਹੈ? ਕਿੰ ਕਰੀ ਵਿਕਾਰ, ਪਰਾਏ ਰੂਪ ਧਨ ਨੂੰ ਦੇਖ ਕਰਕੇ ਹਿਰਦੇ ਨੂੰ ਮਲੀਨ ਕਿਉਂ ਕਰਦਾ? ਇਸ ਪ੍ਰਕਾਰ ਪਰਾਏ ਤਨਾ ਸਰੀਰਾਂ ਦੀ ਸੰਗਤ ਕਰਕੇ ਕਿਉਂ ਵਿਕਾਰਾਂ ਨੂੰ ਭੋਗਦਾ ਹੈ? ਹੇ ਜੀਵ
1: ਦੇਖ ਰੀ ਵਿਚਾਰ,
0: ਹੇ ਭਾਈ ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਕੇ ਦੇਖ ਲੈ, ਜਿਹੜੇ ਕਿਹੜੇ ਵੀ ਵਿਕਾਰਾਂ ਵਿੱਚ ਲੱਗੇ ਉਹ ਡੁੱਬ ਗਏ, ਕਿਸੇ ਦਾ ਭਲਾ ਨਹੀਂ ਹੋਇਆ ਹੈ।
1: ਗੁਰ ਸ਼ਬਦ ਤਿਹਾਏ ਮਹਿਲ ਪਾਏ,
0: ਮਹਾਰਾਜ ਫਿਰ ਸ੍ਰੇਸ਼ਟ ਆਚਾਰ ਕਿਹੜਾ ਕਰੀਏ ਇਹਨਾਂ ਬੁਰਿਆਈਆਂ ਨੂੰ ਛੱਡ ਕੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਗੁਰ ਉਪਦੇਸ਼ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੋ। ਮਹਾਰਾਜ ਮਿਲੇਗਾ ਕੀ? ਮਹਿਲ ਪਾਏ, ਸਰੂਪ ਰੂਪੀ ਮਹਿਲ ਨੂੰ ਪ੍ਰਾਪਤ ਕਰ ਲਵੋਗੇ। ਮਹਿਲ ਪਾਏ, ਪਰਮੇਸ਼ਰ ਜੀ ਦੇ ਮਹਿਲ ਸੱਚਖੰਡ ਨੂੰ ਪ੍ਰਾਪਤ ਕਰ ਲਵੋਗੇ।
1: ਹਰ ਸੰਗ ਰੰਗ ਕਰਤੀ ਮਹਾਕੇਲ,
0: ਸੰਸਾਰ ਤੋਂ ਤਰੇ ਉਹੀ ਹੋਈ ਨੇ, ਭਲਾ ਉਹਨਾਂ ਦਾ ਹੋਇਆ, ਜੀਵਨ ਮੁਕਤੀ ਦੇ ਆਨੰਦ ਨੂੰ ਉਹਨਾਂ ਨੇ ਮਾੜਿਆ। ਹਰ ਸੰਗ ਰੰਗ, ਰੰਗ ਦਾ ਅਰਥ ਹੈ ਪਿਆਰ, ਜਿਨ੍ਹਾਂ ਨੇ ਹਰੀ ਜੀ ਦੇ ਨਾਲ, ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ, ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਿਆਰ ਕੀਤਾ ਹੈ, ਤੇ ਜਿਨ੍ਹਾਂ ਨੇ ਨਾਮ ਨਾਲ ਪਿਆਰ ਕੀਤਾ ਨਾ, ਕਰਤੀ ਮਹਾਕੇਲ, ਉਹ ਜਿਹੜੀਆਂ ਜਗਿਆਸੂ ਇਸਤਰੀਆਂ ਨੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਵੱਡੇ ਭਾਰੀ ਆਨੰਦ ਨੂੰ ਮਾਣਦੀਆਂ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਸੰਸਾਰ
0: ਮਹਾਰਾਜ ਨਾਮ ਜਪਣਾ ਹੋਵੇ ਮਨ ਟਿਕਦਾ ਹੀ ਨਹੀਂ, ਚੌਂਕੜਾ ਲੱਗਦਾ ਹੀ ਨਹੀਂ, ਉਬਾਸੀਆਂ ਆਉਣ ਲੱਗਦੀਆਂ ਨੇ, ਗੋਡੇ ਦੁਖਣ ਲੱਗਦੇ ਨੇ, ਆਲਸ ਆਉਣ ਲੱਗਦਾ, ਮਨ ਜਿਹੜਾ ਸਿਮਰਨ ਵੱਲੋਂ ਭੱਜ ਭੱਜ ਕੇ ਸੰਸਾਰ ਵੱਲ ਨੂੰ ਜਾਂਦਾ, ਸੰਸਾਰ ਦੇ ਪਦਾਰਥਾਂ ਵੱਲ ਨੂੰ ਜਾਂਦਾ, ਮਨ ਵਿੱਚ ਤਾਂ ਇਵੇਂ ਵੀ ਫੁਰਨੇ ਆਉਣ ਲੱਗਦੇ ਨੇ, ਜਿੰਨਾ ਸਮਾਂ ਬੈਠ ਕੇ ਸਿਮਰਨ ਕਰਨਾ ਇੰਨਾ ਸਮਾਂ ਜਾ ਕਰਕੇ ਦੁਕਾਨ ਤੇ ਹੱਟੀ ਤੇ ਕੰਮ ਕਰ ਲਵਾਂ, ਕਿੰਨੇ ਗਾਹਕ ਭੁਗਤਾ ਲਵਾਂਗਾ, ਜਾ ਕੇ ਆਪਣੇ ਦਫ਼ਤਰ ਵਿੱਚ ਕੰਮ ਕਰਾਂ, ਕਿੰਨਾ ਕੰਮ ਨਿਬੇੜ ਲਵਾਂਗਾ। ਮਹਾਰਾਜ ਇਹ ਜਿਹੜਾ ਮਨ ਹੈ ਮੁੜ ਮੁੜ ਕੇ ਸੰਸਾਰ ਵੱਲ ਨੂੰ ਆਉਂਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਸੁਪਨ ਰੀ ਸੰਸਾਰ, ਹੇ ਜਗਿਆਸੂ ਇਸਤਰੀ, ਜਗਿਆਸੂ ਸਖੀ, ਇਹ ਜਿਹੜਾ ਸੰਸਾਰ ਹੈ ਨਾ, ਇਸ ਨੂੰ ਸੱਚਾ ਕਰਕੇ ਨਾ ਮੰਨ, ਇਹ ਸੁਪਨੇ ਦੀ ਨਿਆਈ ਹੈ। ਜਿਸ ਪ੍ਰਕਾਰ ਪ੍ਰਾਣੀ ਸੁੱਤਾ ਹੁੰਦਾ ਤੇ ਸੁੱਤੇ ਨੂੰ ਸੁਪਨਾ ਆਉਂਦਾ ਨਾ, ਇਸੇ ਪ੍ਰਕਾਰ ਜਿਤਨੇ ਜਗਤ ਦੇ ਜੀਵ ਨੇ ਅਗਿਆਨ ਦੀ ਤੇ ਮੋਹ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਨੇ। ਇਸ ਪ੍ਰਕਾਰ ਇਹ ਜਿਹੜਾ ਸੰਸਾਰ ਇਹ ਸੁਪਨੇ ਦੀ ਨਿਆਈ ਹੈ ਪਰ ਸੱਚ ਭਾਸਦਾ ਸੱਚ

0: ਮਿਥਿਆ ਹੈ, ਇਹ ਸਦਾ ਰਹਿਣ ਵਾਲਾ ਨਹੀਂ। ਜਿਹੜੀਆਂ ਵਸਤੂਆਂ ਕੱਲ੍ਹ ਸਨ ਉਹ ਅੱਜ ਨਹੀਂ, ਜਿਹੜੀਆਂ ਅੱਜ ਨੇ ਉਹ ਕੱਲ੍ਹ ਨਹੀਂ ਹੋਣਗੀਆਂ। ਕਿੰਨੇ ਸਰੀਰ ਕੱਲ੍ਹ ਜਿਉਂਦੇ ਸਨ ਅੱਜ ਨਹੀਂ, ਕਿੰਨੇ ਅੱਜ ਜਿਉਂਦੇ ਨੇ ਕੱਲ੍ਹ ਤੱਕ ਨਹੀਂ ਹੋਣਗੇ। ਲੱਖਾਂ ਜੀਵ ਲੱਖਾਂ ਪ੍ਰਾਣੀ ਹਰ ਰੋਜ਼ ਜਨਮ ਲੈਂਦੇ ਨੇ, ਲੱਖਾਂ ਮਰ ਜਾਂਦੇ ਨੇ, ਤੁਰ ਜਾਂਦੇ ਨੇ। ਜਿਹੜੀ ਰਚਨਾ ਕੱਲ੍ਹ ਸੀ ਉਹ ਅੱਜ ਨਹੀਂ, ਜਿਹੜੀ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗੀ। ਜਿਹੜੀਆਂ ਵਸਤੂਆਂ ਭੂਤਕਾਲ ਵਿੱਚ ਸਨ, ਜਿਹੜੇ ਕਿਲੇ, ਜਿਹੜੇ ਰਾਜੇ, ਜਿਹੜੇ ਇਸੇ ਪ੍ਰਕਾਰ ਸੈਨਾਪਤੀ, ਜਿਹੜੇ ਲਸ਼ਕਰ, ਜਿਹੜੇ ਖਜ਼ਾਨੇ ਭੂਤਕਾਲ ਵਿੱਚ ਸਨ ਨਾ, ਉਹ ਅੱਜ ਵਰਤਮਾਨ ਵਿੱਚ ਨਹੀਂ ਨੇ, ਅਤੇ ਜਿਨ੍ਹਾਂ ਦਾ ਰਾਜ ਅੱਜ ਹੈ ਭਵਿੱਖ ਵਿੱਚ ਨਹੀਂ ਹੋਵੇਗਾ। ਇਸ ਪ੍ਰਕਾਰ ਭਾਈ ਜਿੰਨਾ ਵਿਸਥਾਰ ਸੰਸਾਰ ਦਾ ਹੈ ਸਾਰਾ ਮਿਥਿਆ ਜਾਣਨਾ ਕਰੂ।
1: ਸਖੀ ਕਾਏ ਮੋਹੇ ਮੋਹਲੀ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਸਖੀ ਜਗਿਆਸੂ ਰੂਪ ਇਸਤਰੀ ਕਿਉਂ ਮੋਹ ਦੇ ਵਿੱਚ ਲੱਗ ਕਰਕੇ ਤੂੰ ਮੋਹੀ ਜਾ ਰਹੀ ਹੈ। ਮੋਹ ਇਹ ਜਿਹੜੀ ਮਾਇਆ ਮੋਹਣੀ ਹੈ, ਇਸ ਦੇ ਮੋਹ ਦੇ ਵਿੱਚ ਲੱਗ ਕਰਕੇ ਤੂੰ ਮੋਹੀ ਜਾ ਰਹੀ ਹੈ।
1: ਪ੍ਰੀਤ ਹਿਰਦਾ ਮੇਲੋ,
0: ਜੋ ਪ੍ਰਿਯ ਆਸਪਦ ਪ੍ਰੇਮ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਸਰਾ ਰੂਪ ਨੇ, ਐਸੇ ਜੋ ਪ੍ਰਿਯ ਪ੍ਰੀਤਮ ਨੇ, ਪਿਆਰੇ ਤੋਂ ਪਿਆਰੇ ਅਤਿਅੰਤ ਪਿਆਰੇ ਨੇ, ਪ੍ਰੀਤ ਹਿਰਦਾ ਮੇਲ, ਇਸ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਕਰਕੇ ਨਾ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਨਾਲ ਮੇਲ ਲੈਣਾ ਕਰ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਹੋਰ ਤੇ ਕੋਈ ਪ੍ਰਯੋਜਨ ਹੈ ਹੀ ਨਹੀਂ, ਹੋਰ ਤੇ ਕਿਸੇ ਕਾਰਜ ਨੂੰ ਕਰਨ ਵਾਸਤੇ ਤੇਰਾ ਜਨਮ ਨਹੀਂ ਹੋਇਆ। ਆਪਣੇ ਆਪ ਨੂੰ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਨਾਲ ਸਤ ਸੰਗਤ ਦੁਆਰਾ ਮੇਲ ਲੈਣਾ ਕਰ।
1: ਪ੍ਰੀਤ ਪਿਆਰ
0: ਸਰਬਰੀ, ਹੇ ਜਗਿਆਸੂ ਰੂਪ ਇਸਤਰੀ, ਹੇ ਸਖੀ, ਜੋ ਪਰਮੇਸ਼ਰ ਜੀ ਅਨਵੈ ਕਰਕੇ ਅਰਥ ਲੱਗੇਗਾ, ਸਰਬ ਪਿਆਰ, ਸਾਰਿਆਂ ਨੂੰ ਪਿਆਰ ਕਰਨ ਵਾਲੇ ਨੇ, ਤੇ ਪਿਆਰ ਕਰਕੇ ਖਾਣ ਪਾਣ ਪਹਿਰਾਣ ਸਭਨਾਂ ਨੂੰ ਦਿੰਦੇ ਨੇ, ਤੇ ਇਸ ਵਾਹਿਗੁਰੂ ਜੀ ਦੇ ਨਾਲ ਹਿਰਦੇ ਦੀ ਪ੍ਰੀਤੀ ਕਰ।
1: ਪ੍ਰਭ ਸਦਾਰੀ ਦਿਆਰ,
0: ਹੇ ਜਗਿਆਸੂ ਰੂਪ ਸਖੀ, ਜੋ ਪ੍ਰਭੂ ਪਰਮੇਸ਼ਰ ਜੀ ਨੇ ਸਦਾ ਸਦਾ ਦਇਆਲੂ ਨੇ, ਜਿਹੜਾ ਵੀ ਚਰਨਾਂ ਦੀ ਸ਼ਰਨ ਵਿੱਚ ਪੈ ਜਾਵੇ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ, ਐਸਾ ਵਾਹਿਗੁਰੂ ਦਇਆਲੂ ਜੀ ਦਾ ਸੁਭਾਅ ਹੈ।
1: ਆਨ ਆਨ ਰੁਚੀਆ,
0: ਕਾਏ ਕਿਸ ਕਾਰਨ ਕਰਕੇ, ਕਾਏ ਕਿਉਂ ਆਨ ਆਨ ਹੋਰਨਾ ਹੋਰਨਾ ਪਦਾਰਥਾਂ ਵਿੱਚ ਰੁਚੀਆ ਲੱਗ ਰਹੇ ਹੋ, ਧੰਦੇ ਧੰਧਾਰਾਂ ਦੇ ਵਿੱਚ, ਕੰਮਾਂ ਕਾਰਾਂ ਵਿੱਚ ਨਾਮ ਨੂੰ ਤਿਆਗ ਕੇ ਕਿਉਂ ਰਚ ਰਹੇ ਹੋ? ਐਸਾ ਨਹੀਂ ਕਿ ਕੰਮ ਕਾਰ ਕਰਨੇ ਨਹੀਂ, ਐਸਾ ਨਹੀਂ ਕਿ ਧੰਦੇ ਧੰਧਾਰ ਕਰਨੇ ਨਹੀਂ, ਕਰਨੇ ਨੇ ਪਰ ਨਾਮ ਦੀ ਚਿਤਵਨੀ ਰੱਖ ਕੇ ਕਰਨੇ ਨੇ। ਮਨ ਦੇ ਵਿੱਚ ਨਾਮ ਇਸ ਪ੍ਰਕਾਰ ਹਿਰਦੈ ਨਾਮ ਵਰਤਨ ਵੈ ਰਾਗ, ਮੁੱਖ ਭਗਤੀ ਐਸਾ ਜੀਵਨ ਰੱਖਣਾ ਹੈ। ਨਾਮ ਨੂੰ ਵਿਸਾਰ ਕਰਕੇ ਕਿਉਂ ਹੋਰਨਾ ਹੋਰਨਾ ਸਾਧਨਾ ਦੇ ਵਿੱਚ, ਭਰਮਾਂ ਦੇ ਵਿੱਚ, ਕਰਮ ਕਾਂਡਾਂ ਵਿੱਚ ਲੱਗ ਰਹੇ ਹੋ? ਇਸੇ ਪ੍ਰਕਾਰ
1: ਕਾਏ ਆਨ ਆਨ ਰੁਚੀਆ,
0: ਸੋ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਛੱਡ ਕੇ ਕਾਏ ਕਿਉਂ ਆਨ ਆਨ ਹੋਰਨਾ ਹੋਰਨਾ ਦੀ ਪੂਜਾ ਉਪਾਸ਼ਨਾ ਦੇ ਵਿੱਚ ਰੁਚੀਆ ਰੁਚੀ ਲੈ ਰਹੇ ਹੋ? ਮੜੀਆਂ ਦੀ ਪੂਜਾ, ਮੱਟਾਂ ਦੀ ਪੂਜਾ, ਬੇਰੀਆਂ ਦੀ ਪੂਜਾ, ਪਿੱਪਲਾਂ ਦੀ ਪੂਜਾ, ਬੋੜਾਂ ਦੀ ਪੂਜਾ, ਇਸੇ ਪ੍ਰਕਾਰ ਮਲਿਆਂ ਦੀ ਪੂਜਾ, ਸੱਪਾਂ ਦੀ ਪੂਜਾ, ਗਊਆਂ ਦੀ ਪੂਜਾ, ਪਹਾੜਾਂ ਦੀ ਪੂਜਾ, ਦੇਵੀਆਂ ਦੀ ਪੂਜਾ, ਦੇਵਤਿਆਂ ਦੀ ਪੂਜਾ, ਪੱਥਰਾਂ ਦੀ ਪੂਜਾ, ਇਸੇ ਪ੍ਰਕਾਰ ਮੂਰਤੀਆਂ ਦੀ, ਬੁੱਤਾਂ ਦੀ ਪੂਜਾ, ਆਨ ਆਨ ਹੋਰਨਾ ਹੋਰਨਾ ਉਪਾਸ਼ਨਾ ਦੇ ਵਿੱਚ ਕਾਏ ਰੁਚੀ ਹੈ? ਕਿਉਂ ਰੁਚੀ ਲਗਾ ਰਹੇ ਹੋ ਮਨ ਦੀ?
1: ਸੰਗ ਸੰਗ ਖੱਜੀਆ,
0: ਹਰੀ ਪਰਮੇਸ਼ਰ ਜੀ ਦੇ ਸੰਗੀ ਜਿਹੜੇ ਸੰਤ ਜਨ ਨੇ ਨਾ, ਉਹਨਾਂ ਦੇ ਸੰਗੀ ਹੋ ਕਰਕੇ ਖੱਜੀਆ, ਨਾਮ ਦੇ ਵਿੱਚ ਤਦਾਕਾਰ ਹੋਵੋ। ਇਸੇ ਪ੍ਰਕਾਰ
1: ਹਰ ਸੰਗ ਸੰਗ ਖੱਜੀਆ,
0: ਜੋ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਦੀ ਸੰਗਤ ਸਤ ਸੰਗਤ ਦੇ ਵਿੱਚ ਮਿਲ ਕਰਕੇ ਸੰਗ ਖੱਜੀਆ, ਨਾਮ ਦੇ ਵਿੱਚ ਪ੍ਰਵਿਰਤ ਤਦਾਕਾਰ ਹੋਣਾ ਕਰੂ।
1: ਸਾਧ ਸੰਗ ਪਾਏ,
0: ਹੇ ਭਾਈ ਜਦੋਂ ਸਾਧ ਸੰਗਤ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਪਾਵੋਗੇ,
1: ਨਾਨਕ ਹਰ ਧਿਆਏ,
0: ਫਿਰ ਹਰੀ ਪਰਮੇਸ਼ਰ ਜੀ ਦੀ ਪ੍ਰੀਤੀ ਲੱਗ ਜਾਵੇਗੀ ਹਿਰਦੇ ਦੇ ਅੰਦਰ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਫਿਰ ਜਿਹੜਾ ਮਨ ਹੈ ਨਾ ਉਹ ਸੰਸਾਰਾਕਾਰ ਬਿਰਤੀ ਵਾਲਾ ਨਹੀਂ ਹੋਵੇਗਾ, ਅੰਤਰਮੁਖੀ ਬਿਰਤੀ ਵਾਲਾ ਹੋ ਜਾਵੇਗਾ। ਫਿਰ ਪਿਆਰ ਦੇ ਨਾਲ ਹਰੀ ਨੂੰ ਧਿਆਉਣਾ ਕਰੋਗੇ,
1: ਰਹੇ ਜਮਹਿ ਮੇਲੋ।
0: ਤੇ ਜਿਨ੍ਹਾਂ ਨੇ ਇਸ ਪ੍ਰਕਾਰ ਸਤ ਸੰਗਤ ਦੁਆਰਾ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਇਆ ਹੈ ਨਾ, ਹੁਣ ਇਸ ਯੁੱਗ ਦੇ ਵਿੱਚ ਵੀ, ਹੁਣ ਇਸ ਮਨੁੱਖਾ ਜਨਮ ਦੇ ਵਿੱਚ ਹੀ ਰਹੇ ਜਮਹਿ ਮੇਲ, ਜਮਾਂ ਦੇ ਨਾਲ ਮੇਲ ਤੋਂ ਉਹ ਬਚ ਗਏ ਨੇ, ਰਹਿ ਗਏ ਨੇ। ਜਿਹੜੇ ਜਮਦੂਤ ਨੇ ਨਾ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸੁਣ ਕਰਕੇ ਦੂਰੋਂ ਹੀ ਭੱਜ ਜਾਂਦੇ ਨੇ, ਨੇੜੇ ਵੀ ਨਹੀਂ ਆਉਂਦੇ। ਰਾਮ ਨਾਮ ਮਨ ਲਾਗਾ, ਜਿਸ ਦਾ ਵੀ ਮਨ ਪਰਮੇਸ਼ਰ ਜੀ ਦੀ ਬੰਦਗੀ ਵਿੱਚ ਲੱਗਾ ਹੈ, ਜਮ ਲੱਜਾ ਏ ਕਰ ਭਾਗਾ, ਜਮ ਨੇੜੇ ਵੀ ਨਹੀਂ ਆਉਂਦਾ, ਸ਼ਰਮਿੰਦਾ ਹੋ ਕੇ ਭੱਜ ਜਾਂਦਾ ਕਿ ਇਸ 'ਤੇ ਮੇਰਾ ਵਸ ਨਹੀਂ ਚੱਲਣਾ। ਉਹਨਾਂ ਦਾ ਜਮ ਦੇ ਨਾਲ ਮੇਲ ਕਰਨਾ ਰਹਿ ਗਿਆ ਹੈ, ਬਚ ਗਿਆ ਹੈ। ਇਸੇ ਪ੍ਰਕਾਰ
1: ਅਬ ਰਹੇ ਜਮਹਿ ਮੇਲ,
0: ਮਹਾਰਾਜ ਜਿਹੜੇ ਨਾਮ ਨਹੀਂ ਜਪਦੇ ਫਿਰ ਉਹਨਾਂ ਦੀ ਦੁਰਦਸ਼ਾ ਹਾਲ ਕੀ ਹੁੰਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਅਬ ਰਹੇ, ਜਿਹੜੇ ਰਹਿ ਗਏ ਨੇ ਨਾਮ ਜਪਣ ਤੋਂ, ਨਾਮ ਜਪਦੇ ਹੀ ਨਹੀਂ, ਅੰਮ੍ਰਿਤ ਵੇਲਾ ਰਹਿ ਹੀ ਗਿਆ, ਸੰਧਿਆ ਕਾਲ ਦਾ ਸਮਾਂ ਰਹਿ ਹੀ ਗਿਆ, ਰਸਨਾ ਨਾਮ ਜਪਣ ਤੋਂ ਰਹਿ ਹੀ ਗਈ, ਨਹੀਂ ਜਪਦੀ, ਜਮਹਿ ਮੇਲ, ਉਹਨਾਂ ਦਾ ਮੇਲ ਤੇ ਫਿਰ ਜਮਾਂ ਨਾਲ ਹੀ ਹੁੰਦਾ ਹੈ, ਐਸੀ ਹਾਲਤ ਹੁੰਦੀ ਹੈ। ਕਬੀਰ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਫਿਰ ਉਹ ਦੁੱਖ ਸਹਾਰੇ ਨਹੀਂ ਜਾਂਦੇ। ਜਦੋਂ ਸਿਰ ਦੇ ਵਿੱਚ ਲੋਹੇ ਦੇ ਮੁੰਗਲੇ ਮਾਰਦੇ ਨੇ ਜਿੰਨਾ ਜਮ, ਉਸ ਵੇਲੇ ਬਿਨ ਕੇਸਾਂ ਸਿਰ ਕੁੱਟੀਆਂ ਨੇ ਚਿੰਘਾਰਾ, ਬੜੀਆਂ ਚਿੰਘਾੜਾਂ ਮਾਰਦੇ ਨੇ, ਕੌਣ ਛੁਡਾਏ ਹੈ, ਫਿਰ ਕੌਣ ਛੁਡਾ ਸਕਦਾ ਜਦੋਂ ਨਾਮ ਹੀ ਨਹੀਂ ਜਪਿਆ। ਇਸੇ ਪ੍ਰਕਾਰ
1: ਰਹੇ ਜਮਹਿ ਮੇਲ,
0: ਭਾਈ ਜਿਹੜੇ ਹੁਣ ਬੰਦਗੀ ਕਰਨ ਵਿੱਚ ਹੀ ਲੱਗ ਰਹੇ ਨੇ ਨਾ, ਰਹੇ ਰਹਿੰਦੇ ਰਹਿੰਦੇ ਵਿਕਾਰਾਂ ਤੋਂ ਰਹਿ ਗਏ ਨੇ, ਜਦੋਂ ਵਿਕਾਰਾਂ ਵੱਲੋਂ ਰਹਿ ਗਏ, ਮੰਦ ਕਰਮਾਂ ਵੱਲੋਂ ਰਹਿ ਗਏ, ਤੇ ਜਮਾਂ ਦੇ ਨਾਲੋਂ ਤਿੰਨਾਂ ਦਾ ਜਿਹੜਾ ਮੇਲ ਸੀ ਹੋਣ ਤੋਂ ਰਹਿ ਗਿਆ ਹੈ। ਨਿਰਵਿਕਾਰ ਪੁਰਸ਼, ਨਿਰਵਿਕਾਰ ਪ੍ਰਾਣੀ ਜਮਾਂ ਦੇ ਅਧੀਨ ਨਹੀਂ ਹੁੰਦੇ, ਜਮਾਂ ਦੇ ਵਸ ਨਹੀਂ ਪੈਂਦੇ ਹਨ ਜੀ।
1: ਸਾਰਗ ਮਹੱਲਾ ਪੰਜਵਾ,
0: ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਦਿ ਸਮੇਂ ਤੋਂ ਵੇਦਾਂ ਦੇ ਅੰਦਰ, ਸ਼ਾਸਤਰਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ ਸੋਨੇ ਦਾ ਦਾਨ ਕਰਨਾ, ਭੂਮੀ ਦਾ ਦਾਨ ਕਰਨਾ, ਸੁੱਚ ਪਵਿੱਤਰਤਾ ਰੱਖਣੀ, ਕਿਸੇ ਦੇ ਨਾਲ ਅੰਗ ਨੂੰ ਸਪਰਸ਼ ਨਾ ਹੋਣ ਦੇਣਾ, ਕਿਸੇ ਦੇ ਨਾਲ ਲੱਗਣਾ ਨਾ ਜੀ ਭਿੱਟਿਆ ਜਾਵੇਗਾ। ਇਸੇ ਪ੍ਰਕਾਰ ਕੇਵਲ ਤਾਂ ਕੇਵਲ ਆਪਣੇ ਹੱਥੀਂ ਹੀ ਅੰਨ ਤਿਆਰ ਕਰਕੇ, ਭੋਜਨ ਤਿਆਰ ਕਰਕੇ ਛਕਣਾ, ਦੂਜੇ ਦੇ ਹੱਥੋਂ ਨਾ ਛਕਣਾ। ਮਹਾਰਾਜ, ਇਹ ਜਿਹੜੇ ਕਰਮ ਕਾਂਡ ਕਹੇ ਜਾਂਦੇ ਨੇ, ਇਹਨਾਂ ਵੱਲ ਮਨ ਬੜੀ ਛੇਤੀ ਜਾਂਦਾ ਹੈ। ਜਦੋਂ ਉਹਨਾਂ ਨੂੰ ਸੁਣੀਦਾ ਕਿ ਤੀਰਥ ਤੇ ਇਸ਼ਨਾਨ ਕਰ ਲਈਏ, ਸੋਚਾਚਾਰ ਕਰ ਲਈਏ, ਤੇ ਮਨ ਉੱਧਰ ਨੂੰ ਮੁੜ ਜਾਂਦਾ, ਬੰਦਗੀ ਵੱਲ ਨਹੀਂ ਆਉਂਦਾ। ਆਖਣ ਔਖਾ ਸਾਚਾ ਨਾਉ, ਵਾਹਿਗੁਰੂ ਜੀ ਦਾ ਨਾਮ ਜਪਣਾ ਸਾਰਿਆ ਸਾਧਨਾ ਦੇ ਵਿੱਚੋਂ ਕਠਿਨ ਹੈ। ਮਹਾਰਾਜ, ਜਿਹੜਾ ਮਨ ਉੱਧਰ ਨੂੰ ਮੁੜ ਮੁੜ ਕੇ ਜਾਂਦਾ ਹੈ ਕਿ ਉਹਨਾਂ ਕਰਮਾਂ ਦੇ ਨਾਲ ਛੁੱਟ ਸਕੀਦਾ ਹੈ, ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਕੰਚਨਾ ਬਹੁ ਦਤ ਕਰਾ,
0: ਭਾਈ ਕੰਚਨਾ, ਕੰਚਨ ਨਾਮ ਸੋਨੇ ਦਾ ਹੈ, ਕੋਈ ਬਹੁ ਦਤ ਕਰਾ, ਦਤ ਦਾ ਅਰਥ ਹੈ ਦੇਣਾ ਕਰੇ, ਨਿਤਾ ਪ੍ਰਤੀ ਬਹੁਤ ਭਾਰ ਸੋਨੇ ਦੇ ਦੇਣਾ ਕਰੇ। ਜਿਸ ਪ੍ਰਕਾਰ ਰਾਜਾ ਹਰੀਚੰਦ ਸੀ ਨਾ, 18 ਭਾਰ ਸੋਨੇ ਦੇ ਹਰ ਰੋਜ਼ ਦਾਨ ਕਰਕੇ ਤੇ ਫਿਰ ਕੁਝ ਛਕਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਬਹੁਤ ਸਾਰੇ ਸੋਨੇ ਦੇ ਭਾਰ ਵੀ ਕੋਈ ਨਿਤਾ ਪ੍ਰਤੀ ਚਾਹੇ ਦਾਨ ਵਿੱਚ ਦੇ ਦੇਣਾ ਕਰੇ।
1: ਦਾਨ ਅਰਪ ਧਰਾ,
0: ਤੇ ਭੂਮੀ ਦਾ ਦਾਨ ਕਰ ਦੇਵੇ, ਤੇ ਭੂਮੀ ਦੇ ਲੋੜਵੰਦ ਨੂੰ ਅਰਪਣ ਕਰਕੇ ਉਸ ਦੇ ਅੱਗੇ ਭੂਮੀ ਧਰ ਦੇਵੇ। ਇਸੇ ਪ੍ਰਕਾਰ
1: ਦਾਨ ਅਰਪ ਧਰਾ,
0: ਜਿੰਨੀ ਭੂਮੀ ਦੇ ਉੱਪਰ ਘਰ ਬਣਾਇਆ ਨਾ, ਘਰ ਦੇ ਸਹਿਤ ਉਹ ਭੂਮੀ ਵੀ ਦਾਨ ਕਰ ਦੇਵੇ। ਅਰਪ ਧਰਾ, ਤੇ ਧਰਾ ਨਾਮ ਧਰਤੀ ਦਾ, ਜਿੰਨੀ ਧਰਤੀ ਦੇ ਉੱਪਰ ਖੇਤੀ ਕਰਦਾ ਨਾ, ਫਸਲਾਂ ਬੀਜਦਾ, ਜ਼ਿਮੀਦਾਰਾ ਕਰਦਾ, ਓਨੀ ਧਰਤੀ ਵੀ ਚਾਹੇ ਅਰਪਣ ਕਰ ਦੇਵੇ, ਦਾਨ ਕਰ ਦੇਵੇ।
1: ਮਨ ਅਨਕ ਸੋਚ ਪਵਿੱਤਰ ਕਰਾ ਕਰਤ,
0: ਸੋ ਇਸ ਪ੍ਰਕਾਰ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਮਨ ਦੇ ਕਰਕੇ ਅਨਕ ਪ੍ਰਕਾਰ ਦੇ ਯਤਨਾਂ ਨੂੰ ਚਾਹੇ ਚਿਤਵਦਾ ਵੀ ਰਹੇ, ਤੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਸੋਚ ਪਵਿੱਤਰ ਕਰਤ, ਜਿਸ ਪ੍ਰਕਾਰ ਸੋਚ ਪਵਿੱਤਰ, ਸੋ ਸ਼ਾਸਤਰਾਂ ਦਾ ਮਤ ਹੈ, ਜਿਸ ਜ਼ਮੀਨ ਦੇ ਅੰਦਰ ਕਮਾਦ ਬੀਜਿਆ ਹੋਵੇ, ਕਮਾਦ ਵੱਢ ਲਿਆ ਹੋਵੇ, ਉੱਥੇ ਦੀ ਭੂਮੀ ਹੋਵੇ, ਉਸ ਭੂਮੀ ਨੂੰ, ਧਰਤੀ ਨੂੰ, ਖੇਤ ਨੂੰ ਸੂਰ ਨੇ ਆਪਣੀ ਹੁੱਡ ਦੇ ਨਾਲ ਪੁੱਟਿਆ ਹੋਵੇ, ਹੁੱਡ ਦੇ ਨਾਲ ਪੁੱਟੀ ਹੋਈ ਸਵਾ ਮਣ ਮਿੱਟੀ ਲੈ ਕੇ ਉਸ ਦੇ ਨਾਲ ਗੋਡਿਆਂ ਤੱਕ, ਲੱਤਾਂ ਪੈਰ ਤੇ ਅਰਕਾਂ ਤੱਕ ਆਪਣੇ ਹੱਥਾਂ ਨੂੰ ਮਾਂਜਣਾ ਕਰੇ ਤਾਂ ਸੁਚਮਤਾ ਹੁੰਦੀ ਹੈ। ਐਸੇ ਹੀ ਸਾਧ ਸੰਗਤ ਜੀ, ਕੋਈ ਬ੍ਰਾਹਮਣ ਸੀ ਨਾ, ਸੋ ਜ਼ਿਮੀਦਾਰ ਨੂੰ ਸਮਝਾਉਣ ਲੱਗ ਗਿਆ, ਜੀ ਇੰਜ ਸੁੱਚ ਪਵਿੱਤਰਤਾ ਕਰਨੀ ਹੈ, ਕਹਿਣ ਲੱਗੇ ਬ੍ਰਾਹਮਣ ਦੇਵਤਾ ਜੀ ਮੈਨੂੰ ਪਤਾ ਨਹੀਂ ਸੀ, ਫਿਰ ਤੁਸੀਂ ਦੱਸ ਦਿਓ। ਨਾਲ ਲੈ ਕੇ ਗਏ ਜਿੱਥੇ ਕਮਾਦ ਬੀਜਿਆ ਸੀ, ਸੂਰ ਦੀ ਹੁੱਡ ਦੇ ਨਾਲ ਮਿੱਟੀ ਪਟਵਾਈ। ਇਸ ਪ੍ਰਕਾਰ ਇਸ ਦੇ ਨਾਲ ਜਿਹੜੀ ਹੈ ਸੁੱਚ ਪਵਿੱਤਰਤਾ ਕਰਨੀ ਹੈ। ਬਹੁਤ ਸਾਰੇ ਚੁਲੇ ਕਰਨੇ ਨੇ, ਮੁੱਖ ਨੂੰ ਮਾਂਜਣਾ ਹੈ, ਮੂੰਹ ਧੋਣਾ ਹੈ, ਫਿਰ ਹੱਥ ਪੈਰ ਧੋਣੇ ਨੇ, ਫਿਰ ਸੁੱਚਮਤਾ ਹੁੰਦੀ ਹੈ। ਬ੍ਰਾਹਮਣ ਦੇ ਆਖੇ ਲੱਗ ਕੇ ਜ਼ਿਮੀਦਾਰ ਨੇ ਬਹੁਤ ਚੁਲੇ ਕੀਤੇ, ਬਹੁਤ ਵਾਰ ਮੂੰਹ ਧੋਤਾ, ਬਹੁਤ ਵਾਰ ਹੱਥ ਮਾਂਜੇ, ਅਰਕਾਂ ਤੱਕ, ਕੂਣੀਆਂ ਤੱਕ ਬਾਹਾਂ ਮਾਂਜੀਆਂ, ਫਿਰ ਗੋਡਿਆਂ ਤੱਕ ਲੱਤਾਂ ਮਾਂਜੀਆਂ। ਕਹਿਣ ਲੱਗਾ ਬ੍ਰਾਹਮਣ ਦੇਵਤਾ ਸੁੱਚ ਪਵਿੱਤਰਤਾ ਹੋ ਗਈ। ਕਹਿਣ ਲੱਗੇ ਜੀ ਹਾਂ, ਹੁਣ ਸੁੱਚ ਪਵਿੱਤਰਤਾ ਹੋ ਗਈ ਹੈ। ਅਤੇ ਇਸ ਵੇਲੇ ਫਿਰ ਜ਼ਿਮੀਦਾਰ ਨੇ ਪਾਣੀ ਦੀ ਚੁਲੀ ਮੂੰਹ 'ਚ ਭਰ ਕੇ ਨਾ ਬ੍ਰਾਹਮਣ ਦੇ ਉੱਪਰ ਮਾਰੀ, ਅਤੇ ਇਸ ਵੇਲੇ ਕਹਿਣ ਲੱਗਾ ਮੈਨੂੰ ਭ੍ਰਿਸ਼ਟ ਕਰ ਦਿੱਤਾ, ਜੂਠਾ ਕਰ ਦਿੱਤਾ। ਅਤੇ ਜ਼ਿਮੀਦਾਰ ਖਿੜ ਖਿੜਾ ਕੇ ਹੱਸ ਪਿਆ। ਕਹਿਣ ਲੱਗਾ ਪੰਡਿਤ ਜੀ, ਜਦੋਂ ਮੈਂ ਹੀ ਸੁੱਚਾ ਹੈ ਤੇ ਮੇਰੇ ਮੂੰਹ ਦਾ ਪਾਣੀ ਕਿਵੇਂ ਜੂਠਾ ਹੋ ਸਕਦਾ ਹੈ? ਤੁਸੀਂ ਤੇ ਸੁੱਚਮਤਾ ਕਰਾਈ ਹੈ, ਬਾਹਾਂ ਮੇਰੀਆਂ ਛਲਾ ਛੱਡੀਆਂ, ਲੱਤਾਂ ਮੈਂ ਛਿਲ ਛੱਡੀਆਂ, ਤੁਹਾਡੇ ਆਕੇ ਲਾ ਕੇ ਮਿੱਟੀ ਦੇ ਨਾਲ ਰਗੜ ਰਗੜ ਕੇ, ਹਾਲੇ ਵੀ ਮੈਂ ਜੂਠਾ ਹੀ ਆ, ਸੁੱਚਾ ਹੋਇਆ ਨਹੀਂ। ਇਸ ਪ੍ਰਕਾਰ ਦੀ ਸੁੱਚਮਤਾ ਜਿਹੜੀ ਕਹਿੰਦੇ ਜੀ ਸਵਾ ਮਨ ਮਿੱਟੀ ਦੇ ਨਾਲ ਹੱਥ ਤੇ ਪੈਰ ਮਾਂਜਣੇ ਨੇ, ਅਨੇਕ ਪ੍ਰਕਾਰ ਦੇ ਮਨ ਕਰਕੇ ਉਹ ਪਾਓ ਚਿਤਵਦਾ ਰਵੇ, ਮਨ ਕਰਕੇ ਇਸੇ ਪ੍ਰਕਾਰ ਜੋ ਸਮ ਤੇ ਦਮ ਸਾਧਨ ਨੇ ਉਹਨਾਂ ਨੂੰ ਕਰਦਾ ਰਵੇ। ਤੇ ਸੁੱਚ ਪਵਿੱਤਰਤਾ ਮਿੱਟੀ ਦੇ ਨਾਲ, ਸੂਰ ਦੀ ਹੁੱਡ ਦੇ ਨਾਲ ਕੁੱਟੀ ਹੋਈ ਮਿੱਟੀ ਦੇ ਨਾਲ ਸਰੀਰ ਦੀ ਮਾਂਜਣ ਨੂੰ ਵੀ ਕਰਦਾ ਰਵੇ।
1: ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਇਹ ਸਾਰੇ ਜਿਹੜੇ ਸਾਧਨ ਕਹੇ ਨੇ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਬਰਾਬਰ ਨਹੀਂ ਪੁੱਜਦੇ। ਕੋਈ 18 ਭਾਰ ਰੋਜ਼ ਸੋਨੇ ਦੇ ਦਾਨ ਕਰੇ, ਭੂਮੀ ਦਾਨ ਕਰ ਦੇਵੇ, ਘਰ ਵੀ ਦਾਨ ਕਰ ਦੇਵੇ, ਸਮਦਮ ਸਾਧਨਾ ਨੂੰ ਕਰੇ, ਸੋਨੇ ਇਸੇ ਪ੍ਰਕਾਰ ਸੂਰ ਦੀ ਹੁੱਡ ਦੇ ਨਾਲ ਕੁੱਟੀ ਹੋਈ ਪਵਿੱਤਰ ਮਿੱਟੀ ਦੇ ਨਾਲ ਸੁੱਚਮਤਾ ਪਵਿੱਤਰਤਾ ਵੀ ਕਰਦਾ ਰਵੇ। ਸਾਰੇ ਜਿਹੜੇ ਸਾਧਨ ਨੇ ਨਾ, ਇੱਕ ਵਾਰ ਕਹਿ ਦੇਣਾ ਕਰੇ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਰੇ ਸਾਧਨ ਇਸ ਨਾਮ ਦੇ ਬਰਾਬਰ ਨਹੀਂ ਪੁੱਜਦੇ। ਸਾਰੀ ਜ਼ਿੰਦਗੀ ਕੋਈ 18 ਭਾਰ ਸੋਨੇ ਦੇ ਦਾਨ ਕਰਦਾ ਰਵੇ, ਤੇ ਦੂਜੇ ਪਾਸੇ ਕੋਈ ਹਿਰਦੇ ਦੇ ਪਿਆਰ ਨਾਲ ਇੱਕ ਵਾਰ ਵਾਹਿਗੁਰੂ ਜੀ ਦਾ ਨਾਮ ਲੈ ਦੇਵੇ, ਸਾਰੇ ਸਾਧਨ ਨਾਮ ਦੇ ਬਰਾਬਰ ਨਹੀਂ ਪੁੱਜਦੇ। ਮਨ ਚਰਨ ਕਮਲ ਲਾਗੇ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਲੱਗਾ ਹੋਇਆ ਹੈ, ਸੰਸਾਰ ਸਾਗਰ ਤੋਂ ਉਹੀ ਉਹੀ ਤਰਦੇ ਹਨ ਜੀਓ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਵੱਡੇ ਵੱਡੇ ਸਿਆਣੇ ਪੰਡਿਤ ਦੇਖੇ ਜਾਂਦੇ ਨੇ, ਚਾਰ ਵੇਦ ਜਿਵੇਂ ਰਾਵਣ ਨੇ ਜ਼ੁਬਾਨੀ ਕੰਠ ਕੀਤੇ ਸਨ, ਇਵੇਂ ਵੇਦਾਂ ਤੇ ਸ਼ਾਸਤਰਾਂ ਨੂੰ ਪੜ੍ਹਨੇ ਵਾਲੇ, ਉਪਦੇਸ਼ ਦੇਣੇ ਵਾਲੇ, ਸੁਣਨੇ ਵਾਲੇ, ਉਹਨਾਂ ਦਾ ਭਲਾ ਨਹੀਂ ਹੁੰਦਾ ਕਿ ਕੇਵਲ ਤਾਂ ਕੇਵਲ ਨਾਮ ਜਪਣ ਵਾਲੇ ਹੀ ਤਰਦੇ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਚਾਰੇ ਹੀ ਵੇਦਾਂ ਨੂੰ ਜਿਹ ਭਨੇ ਕੋਈ ਜ਼ੁਬਾਨੀ ਯਾਦ ਕਰ ਲਵੇ ਤੇ ਰਸਨਾ ਤੋਂ ਉਚਾਰਦਾ ਰਵੇ ਉਹਨਾਂ ਵੇਦਾਂ ਨੂੰ।
1: ਦਸ ਅਸ਼ਟ ਖਸ਼ਟ ਸ਼੍ਰਵਨ ਸੁਨੇ,
0: ਅਸ਼ਟ ਦਾ ਅਰਥ ਹੈ 8 ਤੇ ਗਿਣਤੀ ਦੇ 10, 10 ਤੇ ਅਸ਼ਟ 8 18 ਜਿਹੜੇ ਪ੍ਰਾਣ ਨੇ ਨਾ, 18 ਪ੍ਰਾਣਾਂ ਨੂੰ ਵੀ ਕੰਨਾਂ ਦੇ ਨਾਲ ਸੁਣਦਾ ਰਵੇ। ਸੋ ਇਸੇ ਪ੍ਰਕਾਰ
1: ਦਸ ਅਸ਼ਟ ਖਸ਼ਟ ਸ਼੍ਰਵਨ ਸੁਨੇ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜਾ ਵੇਦਾਂ ਨੂੰ, ਚਾਰ ਵੇਦਾਂ ਨੂੰ ਮੂੰਹ ਜ਼ਬਾਨੀ ਯਾਦ ਕਰਨ ਵਾਲਾ ਹੈ, ਚਾਹੇ ਚਾਹੇ ਉਹ ਵੀ 18 ਪ੍ਰਾਣਾਂ ਨੂੰ ਆਪਣੇ ਕੰਨਾਂ ਦੇ ਨਾਲ ਵੀ ਸੁਣਦਾ ਰਹੇ।
1: ਖਸ਼ਟ ਸ਼੍ਰਵਨ ਸੁਨੇ,
0: ਇਸ ਪ੍ਰਕਾਰ ਖਸ਼ਟ ਜਿਹੜੇ ਪੁਰਾਣ ਕਹੇ ਜਾਂਦੇ ਨੇ, 10 ਅਸ਼ਟ ਖਸ਼ਟ, 10 ਤੇ 8 18 ਪੁਰਾਣ, ਤੇ ਖਸ਼ਟ ਕਹੀਏ 6, ਜਿਹੜੇ 6 ਸ਼ਾਸਤਰ ਨੇ ਉਹਨਾਂ ਨੂੰ ਵੀ ਕੰਨਾਂ ਦੇ ਨਾਲ ਸੁਣਦਾ ਰਵੇ।
1: ਨਾਮ ਧੁਨੇ,
0: ਪਰ ਜੋ ਗੋਬਿੰਦ ਜੀ ਦੇ, ਪਰਮੇਸ਼ਰ ਜੀ ਦੇ ਨਾਮ ਨੂੰ ਧੁਨੇ ਉਚਾਰਨਾ ਹੈ ਨਾ, ਨਾਮ ਦੇ ਬਰਾਬਰ ਇਹ ਸਾਰੇ ਸਾਧਨ ਨਹੀਂ ਪੁੱਜਦੇ। ਚਾਰੇ ਵੇਦਾਂ ਨੂੰ ਜ਼ੁਬਾਨੀ ਕੰਠ ਕਰਕੇ ਰੱਟਾ ਮਾਰ ਕੇ ਪੜ੍ਹ ਕੇ ਬੋਲ ਕੇ ਦੂਜਿਆਂ ਨੂੰ ਸੁਣਾਉਂਦੇ ਰਹਿਣਾ, 6 ਸ਼ਾਸਤਰਾਂ ਨੂੰ ਸੁਣਦੇ ਰਹਿਣਾ, 18 ਪੁਰਾਣਾਂ ਨੂੰ ਸੁਣਦੇ ਰਹਿਣਾ, ਇੰਨੀ ਵਿਦਿਆ ਵੀ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਬਰਾਬਰ ਨਹੀਂ ਪੁੱਜਦੀ ਹੈ। ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ, ਵੇਦਾਂ ਨੂੰ ਪੜ੍ਹਨ ਵਾਲੇ, ਵੇਦਾਂ ਦੇ ਉਪਦੇਸ਼ ਨੂੰ ਦੇਣ ਵਾਲੇ, ਵਿਆਕਰਨ ਦੇ ਉਚਾਰਨ ਵਾਲੇ ਪਾਣਨੀ ਮੁਨੀ ਵਰਗੇ ਪ੍ਰੇਤ ਦੀ ਜੂਨ ਪਏ ਸੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਤੋਂ ਕੀਰਤਨ ਕਰਵਾ ਕੇ, ਨਾਮ ਸਰਵਣ ਕਰਵਾ ਕੇ ਮੁਕਤ ਕੀਤਾ ਸੀ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਮੁਕਤੀ ਨਹੀਂ ਹੁੰਦੀ, ਕੇਵਲ ਤਾਂ ਕੇਵਲ ਵੇਦਾਂ ਨੂੰ ਪੜ੍ਹ ਕੇ ਸੁਣਾਈ ਜਾਣਾ, ਛੇ ਸ਼ਾਸਤਰਾਂ ਤੇ 18 ਪੁਰਾਣਾਂ ਨੂੰ ਸੁਣੀ ਜਾਣਾ ਤੇ ਨਾਮ ਜਪਣਾ ਨਾ, ਤਾਂ ਵੀ ਮੁਕਤੀ ਨਹੀਂ ਹੁੰਦੀ। ਇਹ ਸਾਰੇ ਵੇਦ ਪੁਰਾਣ ਤੇ ਸ਼ਾਸਤਰ ਵਾਹਿਗੁਰੂ ਜੀ ਦੇ ਨਾਮ

0: ਭਾਈ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਲੱਗਾ, ਜਿਹੜੇ ਜਿਹੜੇ ਜੀਵ ਆਪਣੇ ਮਨ ਨੂੰ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਨਾਮ ਰੂਪੀ ਚਰਨ ਕਮਲਾਂ ਦੇ ਨਾਲ ਲਾਉਂਦੇ ਨੇ, ਉਹੀ ਉਹ ਸੰਸਾਰ ਤੋਂ ਤਰਦੇ ਹਨ ਜੀਓ।
1: ਭਾਰਤ ਸੰਧ ਸੋਚ ਚਾਰ
0: ਮਹਾਰਾਜ, ਰਾਮ ਨੌਮੀ ਦਾ, ਕ੍ਰਿਸ਼ਨ ਅਸ਼ਟਮੀ ਦਾ ਇਤਿਆਦਿਕ ਵਰਤ ਰੱਖੇ ਜਾਂਦੇ ਨੇ ਕਿ ਇਹਨਾਂ ਦੇ ਨਾਲ ਭਲਾ ਹੋ ਜਾਂਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕੋਈ ਰਾਮ ਨਾਮ ਰਾਮ ਨੌਮੀ ਦੇ ਵਰਤ ਰੱਖ ਲਵੇ, ਕ੍ਰਿਸ਼ਨ ਅਸ਼ਟਮੀ ਦੀ ਵਰਤ ਰੱਖ ਲਵੇ। ਇਸੇ ਪ੍ਰਕਾਰ
1: ਭਾਰਤ ਸੰਧ ਸੋਚ ਚਾਰ
0: ਤੇ ਤ੍ਰੈਕਾਲ ਤਿੰਨਾਂ ਸਮਿਆਂ ਦੀ ਸੰਧਿਆ ਵੀ ਕਰਨੀ ਕਰੇ ਤੇ ਸੋਚਾ ਚਾਰ ਇਤਿਆਦਿਕ ਜਿਹੜੀ ਵਿਖਾਵੇ ਮਾਤਰ ਦੀ ਇਹ ਵੀ ਕਰਨਾ ਕਰੇ। ਇਸੇ ਪ੍ਰਕਾਰ ਵਿਖਾਵੇ ਮਾਤਰ ਦਾ ਚਾਹੇ ਆਚਾਰ ਵੀ ਆਪਣਾ ਦਿਖਾਉਣ ਦਾ ਯਤਨ ਕਰੇ।
1: ਕਿਰਿਆ ਕੁੰਟ ਨਿਰਾਹਾਰ
0: ਇਸ ਪ੍ਰਕਾਰ ਕਿਰਿਆ ਕੁੰਟ ਚਾਰੇ ਕੁੰਡਾਂ ਦੇ ਅੰਦਰ ਪੂਰੀ ਪ੍ਰਿਥਵੀ ਦੇ ਉੱਪਰ ਭਰਮਣ ਵੀ ਕਰੇ। ਜਿਹੜੀਆਂ ਹੋਰ ਕਿਰਿਆ ਕਰਮ ਕਾਂਡੀਆਂ ਕਹੀਆਂ ਜਾਂਦੀਆਂ ਨੇ, ਧੋਤੀ ਨੇਤੀ ਨਿਓਲੀ ਕਰਮ, ਉਹਨਾਂ ਨੂੰ ਵੀ ਕਰਨਾ ਕਰੇ। ਚਾਹੇ ਕੋਈ ਅੰਨ ਵੀ ਛੱਡ ਦੇਵੇ, ਦੁੱਧ ਵੀ ਛੱਡ ਦੇਵੇ, ਕੰਦ ਮੂਲ ਵੀ ਛੱਡ ਦੇਵੇ, ਕੇਵਲ ਤਾਂ ਕੇਵਲ ਹਵਾ ਦਾ ਭਖਣ ਕਰੇ, ਪਦਾਰਥਾਂ ਵੱਲੋਂ ਨਿਰ ਆਹਾਰ ਵੀ ਹੋ ਜਾਵੇ।
1: ਅਪਰਸ ਕਰਤ ਪਾਕ ਸਾਰ
0: ਅਪਰਸ ਦੂਸਰਿਆਂ ਨੂੰ ਆਪਣੇ ਆਪ ਦੇ ਨਾਲ ਲੱਗਣ ਵੀ ਨਾ ਦੇਵੇ, ਛੋਣ ਵੀ ਨਾ ਦੇਵੇ, ਸੁੱਚ ਭਿੱਟ ਦੀ ਚਾਹੇ ਕੋਈ ਕਿੰਨੀ ਵਿਚਾਰ ਵੀ ਕਰਦਾ ਹੋਵੇ। ਕਰਤ ਪਾਕ ਸਾਰ, ਪਾਕ ਜਿਹੜੀ ਰਸੋਈ ਹੈ ਸਾਲ, ਉਸ ਨੂੰ ਸੁੱਚਮਤਾ ਦੇ ਨਾਲ ਹੱਥੀਂ ਬਣਾਉਂਦਾ ਹੋਵੇ, ਆਪਣਾ ਭੋਜਨ ਚਾਹੇ ਕੋਈ ਆਪ ਤਿਆਰ ਕਰਕੇ ਖਾਣ ਵਾਲਾ ਹੋਵੇ ਤੇ ਚਾਹੇ ਕੋਈ ਨਿਰ ਆਹਾਰ ਹੋਵੇ।
1: ਨਿਯੋਲੀ ਕਰਮ ਬਹੁ ਵਿਸਥਾਰ
0: ਜਿਹੜੇ ਜੋਗ ਮਤ ਦੇ ਸਾਧਨ ਕਹੇ ਨੇ ਬਹੁਤ ਵਿਸਥਾਰ ਵਾਲੇ, ਉਹਨਾਂ ਨੂੰ ਕਰਦਾ ਰਹੇ, ਤੇ ਜਿਹੜੀ ਨਿਵਲੀ ਕਰਮ ਨਿਓਲੀ ਕਰਮ ਇਹਨੂੰ ਵੀ ਕਰਦਾ ਰਹੇ। ਨਿਓਲੀ ਕਰਮ ਕਰਨੇ ਦਾ ਤਰੀਕਾ ਇਹ ਹੁੰਦਾ ਹੈ, ਦੋਵੇਂ ਕੰਧੇ ਦੋਵੇਂ ਮੋਢੇ ਢਿੱਲੇ ਛੱਡ ਦੇਣੇ ਨੇ, ਲੱਕ ਦੀ ਸੰਗਲੀ ਵੱਲ ਕੱਢ ਕੇ ਸਿੱਧੇ ਉਹ ਕਰਕੇ ਬੈਠਣਾ। ਸੋ ਇਸ ਪ੍ਰਕਾਰ ਫਿਰ ਆਪਣੇ ਢਿੱਡ ਨੂੰ ਨਾ ਪੇਟ ਨੂੰ ਪ੍ਰਾਣਾ ਦੇ ਬਲ ਦੇ ਨਾਲ ਇਵੇਂ ਜ਼ੋਰ ਦੇ ਨਾਲ ਘੁਮਾਉਣਾ ਜਿਵੇਂ ਦਹੀਂ ਮੱਥਣ ਕਰਨ ਵੇਲੇ ਚਾਟੀ ਦੇ ਵਿੱਚ ਦਹੀਂ ਘੁੰਮਦਾ, ਨਾ ਤੇ ਆਪਣੇ ਮੋਢਿਆਂ ਨੂੰ ਹਿੱਲਣ ਦੇਣਾ, ਨਾ ਲੱਕ ਦੀ ਸੰਗਲੀ ਨੂੰ, ਰੀੜ ਦੀ ਹੱਡੀ ਨੂੰ ਹਿੱਲਣ ਦੇਣਾ, ਕੇਵਲ ਤਾਂ ਕੇਵਲ ਪੇਟ ਨੂੰ ਘੁਮਾਉਣਾ, ਨਾੜੀਆਂ ਦੀ ਸਫਾਈ ਵਾਸਤੇ ਇਹ ਨਿਵਲੀ ਕਰਮ ਅਥਵਾ ਨਿਓਲੀ ਕਰਮ ਹੁੰਦਾ। ਚਾਹੇ ਕੋਈ ਨਿਓਲੀ ਕਰਮ ਕਰਦਾ ਰਹੇ ਅੰਤੜੀਆਂ ਦੀ ਸਫਾਈ ਵਾਸਤੇ, ਜੋਗ ਮਤ ਦੇ ਅੰਦਰ ਦੱਸੇ ਹੋਏ ਕਰਮਾਂ ਦਾ ਵਿਸਥਾਰ ਜਿੰਨਾ ਹੈ ਸਾਰਾ ਕਰਦਾ ਰਹੇ, ਤੇ 64,000 ਵੇਦਾਂ ਦੀ ਸੁਰਤੀ ਬਹੁਤ ਵਿਸਥਾਰ ਵਾਲੀ ਜਿਹੜੀ ਕਰਮ ਕਾਂਡਾਂ ਦਾ ਕਥਨ ਕਰਦੀ ਹੈ, ਚਾਹੇ ਉਹਨਾਂ ਕਰਮ ਕਾਂਡਾਂ ਵਿਸਥਾਰ ਵਾਲਿਆਂ ਨੂੰ ਕਰਦਾ ਰਹੇ।
1: ਧੂਪ ਦੀਪ ਕਰਤੇ
0: ਚਾਹੇ ਕੋਈ ਧੂਪਾਂ ਨੂੰ ਤਿਖਾਉਂਦਾ ਰਹੇ ਤੇ ਦੀਵੇ ਬਾਲ ਕੇ ਮੂਰਤੀਆਂ ਦੀ ਆਰਤੀਆਂ ਵੀ ਕਰਦਾ ਰਹੇ, ਮੂਰਤੀਆਂ ਦੇ ਅੱਗੇ ਪੂਜਨ ਵੀ ਕਰਦਾ ਰਹੇ।
1: ਨਾਮ ਤੁਲ ਨਾ ਲਾਗੇ
0: ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਸਾਰੇ ਜਿੰਨੇ ਉਪਰੋਕਤ ਕੀਤੇ ਹੋਏ ਸਾਧਨ ਨੇ ਨਾ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਤੁਲ ਸਦਰਸ਼ ਨਾ ਲਾਗੇ, ਨਹੀਂ ਲੱਗਦੇ, ਨਾ ਲਾਗੇ ਨੇੜੇ ਤੇੜੇ ਵੀ ਨਹੀਂ ਲੱਗਦੇ। ਸਾਰੇ ਸਾਧਨਾਂ ਤੋਂ ਨਾਮ ਵੱਡਾ ਹੈ, ਇਹਨਾਂ ਸਾਰੇ ਸਾਧਨਾਂ ਕਰਕੇ ਨਹੀਂ ਜੀਵ ਤਰਦਾ, ਪਰ ਨਾਮ ਕਰਕੇ ਤਰਦਾ। ਇਸ ਕਰਕੇ ਸਾਰੇ ਵੀ ਜਿਹੜੇ ਸਾਧਨ ਨੇ ਨਾਮ ਦੇ ਤੁਲ, ਨਾਮ ਦੇ ਸਦਰਸ਼ ਨਹੀਂ ਲੱਗਦੇ, ਨਹੀਂ ਪਹੁੰਚਦੇ ਹਨ।
1: ਰਾਮ ਦਿਆਲ ਸੁਨ ਦੀਨ ਬੇਨਤੀ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਕਿਹੜਾ ਕਰਮ ਕਰੀਏ ਕਿ ਅਸੀਂ ਤਰ ਜਾਈਏ, ਨਾਮ ਵਿੱਚ ਤੇ ਮਨ ਹੀ ਨਹੀਂ ਲੱਗਦਾ, ਕਿਹੜਾ ਕਰਮ ਕਰੀਏ ਕਿ ਨਾਮ ਦੇ ਰਸੀਏ ਹੋ ਜਾਈਏ, ਨਾਮ ਦੇ ਵਿੱਚ ਤਦਾਕਾਰ ਹੋ ਜਾਈਏ, ਨਾਮ ਦੇ ਵਿੱਚ ਮਨ ਦੀ ਸੁਰਤ ਲੱਗ ਜਾਵੇ। ਤੇ ਹਜ਼ੂਰ ਫਰਮਾਉਂਦੇ ਨੇ ਰਾਮ ਦਿਆਲ ਸੁਨ ਦੀਨ ਬੇਨਤੀ, ਭਾਈ ਬੇਨਤੀਆਂ ਕਰਦੇ ਰਹੋ, ਹੇ ਰਾਮ ਰਮੇ ਹੋਏ ਪਰਮੇਸ਼ਰ ਜੀ, ਹੇ ਦਿਆਲੂ ਜੀ, ਅਸੀਂ ਆਪ ਜੀਆਂ ਦੇ ਚਰਣਾਂ ਵਿਖੇ ਬੇਨਤੀਆਂ ਕਰਦੇ ਹਾਂ, ਕਿਰਪਾਲਤਾ ਕਰਕੇ ਸਾਨੂੰ ਦੀਨ ਜਾਣ ਕਰਕੇ ਸਾਡੀ ਬੇਨਤੀ ਸੁਣ
1: ਲਵੋ। ਦਰਸ ਨੈਣ ਪੇਖੋ
0: ਮਹਾਰਾਜ, ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤਮਈ ਜਨਮ ਮਰਨ ਨੂੰ ਕੱਟ ਦੇਣ ਵਾਲੇ ਦਰਸ਼ਨ ਦੀਦਾਰ ਬਖਸ਼ੋ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਆਪ ਜੀ ਦੇ ਪ੍ਰਤੱਖ ਦੀਦਾਰਿਆਂ ਨੂੰ ਇਹਨਾਂ ਨੇਤਰਾਂ ਦੇ ਨਾਲ ਦੇਖਣਾ ਕਰੀਏ।
1: ਜਨ ਨਾਨਕ ਨਾਮ ਮਿਸ਼ਟ ਲਾਗੇ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਨੇ, ਇਵੇਂ ਬੇਨਤੀਆਂ ਕਰਨੀਆਂ ਨੇ, ਹੇ ਨਾਮੀ ਪਰਮੇਸ਼ਰ ਜੀ, ਮੈਨੂੰ ਜਨ ਆਪਣਾ ਜਾਣ ਕਰਕੇ ਆਪਣਾ ਅੰਮ੍ਰਿਤ ਨਾਮ ਦਿਓ। ਮਹਾਰਾਜ, ਜਿਹੜਾ ਆਪ ਜੀ ਦਾ ਅੰਮ੍ਰਿਤ ਨਾਮ ਹੈ ਨਾ, ਇਹ ਮਿਸ਼ਟ ਲਾਗੇ ਸਾਨੂੰ ਮਿੱਠਾ ਲੱਗੇ, ਸਾਨੂੰ ਪਿਆਰਾ ਲੱਗੇ, ਨਾਮ ਕਦੇ ਵਿਸਰੇ ਨਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ ਮਿਸਟ ਲਾਗੇ ਮਹਾਰਾਜ। ਨਾਮ ਦੇ ਰਸੀਏ ਹੋ ਕਰਕੇ ਆਪ ਜੀ ਦੇ ਸਿਮਰਨ ਦੇ ਵਿੱਚ ਹੀ ਲੱਗੇ ਰਹੀਏ।
1: ਮਹੱਲਾ ਪੰਜਵਾਂ।
0: ਗਰੀਬ ਨਿਵਾਜ ਸਤਿਗੁਰੂ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਰਾਮ ਰਾਮ ਜਾਪ।
0: ਮਹਾਰਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਸਾਰੇ ਕਰਤੱਬਾਂ ਦੇ ਵਿੱਚੋਂ, ਆਚਾਰਾਂ ਦੇ ਵਿੱਚੋਂ, ਕੰਮਾਂ ਦੇ ਵਿੱਚੋਂ, ਸਾਧਨਾ ਦੇ ਵਿੱਚੋਂ ਉੱਤਮ ਸਾਧਨ ਕਿਹੜਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਹੜਾ ਰਾਮ ਰਾਮ ਜੀ ਦੇ ਨਾਮ ਦਾ ਜਪ ਕਰਨਾ ਨਾ, ਜੋ ਸਰਬ ਵਿਆਪੀ ਪਰਮੇਸ਼ਰ ਰਾਮ ਜੀ ਸਾਰਿਆਂ ਹਿਰਦਿਆਂ ਦੇ ਅੰਦਰ ਰਮਣ ਕਰ ਰਹੇ ਵਸ ਰਹੇ ਨੇ ਨਾ, ਜੋ ਇਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਨਾ ਹੈ, ਇਹੀ ਸਭਨਾ ਤੋਂ ਚੰਗਾ ਹੈ।
1: ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ।
0: ਭਾਈ ਇਸ ਕਰਕੇ ਜੋ ਰਮੰਤੀ ਸਭਨਾ ਵਸਤੂਆਂ ਸਥਾਨਾਂ ਦੇ ਵਿੱਚ ਰਮਣ ਕਰ ਰਹੇ ਪਰਮੇਸ਼ਰ ਜੀ ਨੇ ਨਾ, ਤਿਸ ਦੇ ਹੀ ਨਾਮ ਦਾ ਜਾਪ ਕਰੋ। ਅੰਤ ਵੇਲੇ ਰਾਮ ਹੀ ਜੀ ਹੀ ਪਰਮੇਸ਼ਰ ਜੀ ਹੀ ਸਹਾਈ ਹੁੰਦੇ ਨੇ, ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ। ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੀ। ਜਿਹੜੇ ਅੰਤਕਾਲ ਰਾਮ ਰਮੇ ਹੋਏ ਪਰਮੇਸ਼ਰ ਜੀ ਸਰਬ ਵਿਆਪੀ ਨਿਰੰਕਾਰ ਜੀ ਸਹਾਇਤਾ ਕਰਨ ਵਾਲੇ ਨੇ, ਇਸ ਦੇ ਨਾਮ ਦੇ ਵਿੱਚ ਹੀ ਸਦਾ ਜਪਣੇ ਵਾਲੇ ਹੋ ਕਰਕੇ ਤਦਾਕਾਰ ਹੋਏ ਰਹੂ। ਹਜ਼ੂਰ ਫਰਮਾਉਂਦੇ ਹਨ ਜੀਓ
1: ਸੰਤਨ ਕਾ ਚਰਨ ਲਾਗੇ।
0: ਮਹਾਰਾਜ ਸਾਡੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਕਾਰ ਨਹੀਂ ਛੁੱਟਦੇ, ਇਹਨਾਂ ਤੋਂ ਕਿਵੇਂ ਬਚੀਏ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਜਨ ਜਿਹੜੇ ਪ੍ਰੇਮੀ ਸੰਤ ਜਨਾਂ ਦੇ ਚਰਣੀ ਲੱਗੇ ਹਨ,
1: ਕ੍ਰੋਧ ਲੋਭ ਤਿਆਗੇ,
0: ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤਿਆਗਿਆ ਹੈ, ਜੇ ਵਿਕਾਰਾਂ ਨੂੰ ਛੱਡਣੇ ਚਾਹੁੰਦੇ ਹੋ ਤੇ ਸੰਤਾਂ ਦੇ ਚਰਣੀ ਲੱਗ ਜਾਣਾ ਕਰੋ। ਇਸੇ ਪ੍ਰਕਾਰ
1: ਸੰਤਨ ਕਾ ਚਰਨ ਲਾਗੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਤਾਂ ਦੀ ਪਛਾਣ ਕੀ ਹੈ? ਬਹੁਤ ਭੀੜਾਂ ਦੀਆਂ ਭੀੜਾਂ ਤੁਰੀਆਂ ਫਿਰਦੀਆਂ ਨੇ, ਆਪਣੇ ਆਪ ਨੂੰ ਸੰਤ ਸਦਵਾਉਂਦੇ ਨੇ। ਕਹਤੇ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਸਾਹਿਬਾਨ ਜੀ 17 ਭੱਟ, ਇੱਕ ਸਾਲ ਸਾਧੂਆਂ ਦੇ ਕੋਲ, ਮਹਾਤਮਾ ਸਦਵਾਉਣ ਵਾਲਿਆਂ ਦੇ ਕੋਲ, ਜੋਗੀਆਂ ਦਿਗੰਬਰਾਂ ਦੇ ਕੋਲ ਭਰਮਦੇ ਰਹੇ, ਕੋਲ ਰਹੇ, ਸੇਵਾ ਕੀਤੀ, ਪਰ ਆ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਬੜੇ ਤਪਸਵੀ ਦੇਖੇ, ਬੜੇ ਸਾਧੂ ਦੇਖੇ, ਪੰਡਿਤ ਇਹ ਮੁੱਖੋ ਮਿੱਠੇ, ਤੇ ਮੁੱਖ ਦੇ ਵਿੱਚੋਂ ਮਿੱਠੀਆਂ ਮਿੱਠੀਆਂ ਸੁਰਾਂ ਦੇ ਨਾਲ ਵੇਦਾਂ ਦੀਆਂ ਰਿਚਾਂ ਪੜ੍ਹਨ ਵਾਲੇ ਪੰਡਿਤ ਵੀ ਦੇਖੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਵਾਲੀਆਂ ਗੱਲਾਂ ਤੇ ਬੜੀਆਂ ਚੰਗੀਆਂ ਕਹਿੰਦੇ ਸਨ, ਪਰ ਜਦੋਂ ਕੋਲ ਰਹਿ ਕੇ ਦੇਖਿਆ ਨਾ ਤੇ ਮਨ ਪ੍ਰਸੰਨ ਨਹੀਂ ਹੋਇਆ। ਕਹਿਣੀ ਤੇ ਕਥਨੀ ਵਿੱਚ ਫਰਕ ਹੈ, ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਮਹਾਰਾਜ ਐਸੇ ਕਹਿਣੀ ਤੇ ਕਰਨੀ ਦੇ ਜਿਹੜੇ ਪੂਰੇ ਸੰਤ ਨੇ ਉਹ ਤੇ ਬੜੇ ਨਜ਼ਰ ਆਉਂਦੇ ਨੇ, ਕਿਵੇਂ ਪਛਾਣੀਏ ਸੰਤ ਕੌਣ ਨੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸੰਤਨ ਕੈ, ਸੰਤ ਜਨ ਉਹਨਾਂ ਨੂੰ ਜਾਣਨਾ ਕਰੋ ਚਰਨ ਲਾਗੇ, ਜਿਹੜੇ ਵਾਹਿਗੁਰੂ ਜੀ ਦੇ ਚਰਣੀ ਲੱਗੇ ਨੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਸਾਹਾਂ ਦੇ ਨਾਲ ਨਾਮ ਕਦੇ ਭੁੱਲਦਾ ਹੀ ਨਹੀਂ। ਭਾਈ ਜੋ ਵਾਹਿਗੁਰੂ ਜੀ ਦੇ ਸੰਤਨ ਕੈ ਚਰਨ ਲਾਗੇ, ਜਿਹੜੇ ਵਾਹਿਗੁਰੂ ਜੀ ਦੇ ਚਰਣੀ ਲਾਗੇ ਨੇ, ਉਹਨਾਂ ਨੂੰ ਸੰਤ ਜਾਣਨਾ ਕਰੋ।
1: ਕਾਮ ਕ੍ਰੋਧ ਲੋਭ ਤਿਆਗੇ।
0: ਭਾਈ ਪਛਾਣ ਸੰਤ ਜਨਾਂ ਦੀ ਇਹ ਹੈ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਕਾਰਾਂ ਦਾ ਤਿਆਗ ਕੀਤਾ ਹੁੰਦਾ ਹੈ। ਜਿਹੜਾ ਕ੍ਰੋਧੀ ਦਿਸੇ ਜਾਣ ਦੋ ਹਾਲੇ ਸੰਤ ਨਹੀਂ ਬਣਿਆ, ਜਿਹੜਾ ਕਾਮੀ ਦਿਸੇ ਫਿਰ ਵਿਕਾਰੀ ਹੈ ਹਾਲੇ ਸੰਤ ਨਹੀਂ, ਜਿਹੜਾ ਮੋਹ ਦੇ ਬੰਧਨਾਂ ਵਿੱਚ ਫਸਿਆ ਹਾਲੇ ਸੰਤ ਨਹੀਂ, ਜਿਹੜਾ ਅਹੰਕਾਰ ਕਰਦਾ ਆਪਣੇ ਸਾਧਨਾ ਤੇ ਉਹ ਵੀ ਹਾਲੇ ਸੰਤ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ, ਜੇ ਪਦਾਰਥਾਂ ਦਾ ਲੋਭ ਮਨ ਦੇ ਵਿੱਚ ਹੈ ਤਾਂ ਵੀ ਸੰਤ ਨਹੀਂ। ਜਿਸ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਛੱਡਿਆ, ਉਹਨਾਂ ਨੂੰ ਸੰਤ ਜਾਣਨਾ ਕਰੋ, ਉਹਨਾਂ ਦੇ ਚਰਣੀ ਲੱਗਣਾ ਕਰੋ।
1: ਗੁਰੂ ਗੋਪਾਲ ਪਹੇ ਕਿਰਪਾਲ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੇ ਸੰਤ ਜਨਾਂ ਦੇ ਉੱਪਰ ਸ੍ਰਿਸ਼ਟੀ ਦੇ ਪ੍ਰਤ ਪਾਲਕ ਪੂਜਨੀਕ ਪਰਮੇਸ਼ਰ ਜੀ ਸਦਾ ਕਿਰਪਾਲੂ ਹੋਏ ਨੇ। ਇਸੇ ਪ੍ਰਕਾਰ
1: ਗੁਰੂ ਗੋਪਾਲ ਪਹੇ ਕਿਰਪਾਲ।
0: ਪੂਰੇ ਸਤਿਗੁਰੂ ਜੀ ਜੋ ਗੋਪਾਲ ਪਰਮੇਸ਼ਰ ਜੀ ਦਾ ਸਰੂਪ ਨੇ ਨਾ, ਤਿੰਨਾਂ ਦੇ ਉੱਪਰ ਸਦਾ ਕਿਰਪਾਲੂ ਹੁੰਦੇ ਹਨ, ਜੋ ਐਸੇ ਸੰਤ ਜਨਾਂ ਦੇ ਨਾਲ ਮਿਲ ਕੇ ਨਾਮ ਨੂੰ ਜਪਦੇ ਹਨ।
1: ਲਬਧ ਆਪਣੀ ਪਾਈ।
0: ਜਿਹੜੇ ਐਸੇ ਸੰਤ ਜਨਾਂ ਦੇ ਨਾਲ ਮਿਲ ਕੇ ਨਾਮ ਜਪਦੇ ਨੇ ਨਾ, ਉਹਨਾਂ ਨੇ ਲਬਧ, ਲਬਧ ਕਹੀਏ ਆਤਮ ਵਸਤੂ, ਆਪਣੀ ਆਤਮ ਵਸਤੂ ਨੂੰ ਪ੍ਰਾਪਤ ਕਰ ਲਿਆ ਹੈ। ਆਤਮਾ ਦੀ ਪ੍ਰਾਪਤੀ ਹੀ ਪਰਮੇਸ਼ਰ ਜੀ ਦੀ ਪ੍ਰਾਪਤੀ ਹੈ। ਆਤਮ ਹੈ, ਪਰਮਾਤਮ ਹੈ, ਪਰਮੇਸ਼ਰ ਜੀ ਆਤਮਾ ਰੂਪ ਹੋ ਕੇ ਸਭਨਾਂ ਵਿੱਚ ਵੱਸਦੇ ਨੇ ਨਾ। ਆਤਮਾ ਦੀ ਪ੍ਰਾਪਤੀ ਆਤਮਾ ਪ੍ਰਾਤਮਾ ਏਕੋ ਕਰੈ, ਸਤਿਗੁਰੂ ਜੀ ਦੇ ਬਚਨ ਨੇ। ਇਸ ਪ੍ਰਕਾਰ ਭਾਈ ਤਿੰਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼ ਆਪਣੇ ਆਤਮ ਸਰੂਪ ਨੂੰ ਲਬਧ ਨੂੰ ਪ੍ਰਾਪਤ ਕਰ ਲਿਆ ਹੈ। ਇਸ ਪ੍ਰਕਾਰ ਉਹਨਾਂ ਦੇ ਜਿਹੜੇ ਭ੍ਰਮ ਨੇ ਉਹ ਵੀ ਬਿਨਸੇ ਨਾਸ ਹੋ ਗਏ ਨੇ। ਮੋਹ ਇਤਿਆਦਿਕ ਵਿਕਾਰ ਵੀ ਉਹਨਾਂ ਦੇ ਨਾਸ ਹੋ ਗਏ ਨੇ। ਅੰਧਤਾਈ ਦੇ ਵਿੱਚ ਲਾਉਣ ਵਾਲਾ ਅਗਿਆਨ ਉਹ ਵੀ ਤਿੰਨਾਂ ਦਾ ਨਾਸ ਹੋ ਗਿਆ ਹੈ।
1: ਮਾਇਆ ਕੇ ਬੰਧ,
0: ਉਹਨਾਂ ਦੇ ਮਾਇਆ ਦੇ ਬੰਧਨ ਸਾਰੇ ਟੁੱਟ ਗਏ ਨੇ। ਤ੍ਰੈਗੁਣ ਆਤਮਿਕ ਮਾਇਆ ਦੇ ਬੰਧਨ ਸਾਰੇ ਉਹਨਾਂ ਦੇ ਖੁੱਲ ਗਏ ਹਨ, ਬੰਧਨਾਂ ਤੋਂ ਛੁੱਟ ਗਏ ਹਨ।
1: ਪੂਰਨ ਸਰਬਤਰ ਠਾਕੁਰ ਨਾ ਕੋ ਬੈਰਾਈ,
0: ਜਿਹੜੇ ਸਰਬਤ ਸਥਾਨਾਂ ਦੇ ਅੰਦਰ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ, ਜੋ ਵਾਹਿਗੁਰੂ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਦੇ, ਨਾ ਕੋ ਬੈਰਾਈ, ਭਾਈ ਉਹਨਾਂ ਦਾ ਕਿਸੇ ਦੇ ਨਾਲ ਵੈਰ ਨਹੀਂ ਰਹਿ ਜਾਂਦਾ। ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਫਿਰ ਸਾਰਾ ਸੰਸਾਰ ਉਹਨਾਂ ਦਾ ਆਪਣਾ ਹੋ ਜਾਂਦਾ ਹੈ, ਕੋਈ ਵੈਰੀ ਨਹੀਂ ਉਹਨਾਂ ਦਾ ਰਹਿ ਜਾਂਦਾ ਹੈ।
1: ਸਵਾਮੀ ਸੁਪ੍ਰਸੰਨ ਭਾਏ।
0: ਸੋ ਇਸੇ ਪ੍ਰਕਾਰ ਨਹਿ ਕੋ ਬੈਰਾਈ, ਬੁਰਾ ਕਰਨ ਵਾਲੇ ਵਿਕਾਰ ਉਹਨਾਂ ਦਾ ਜਿਹੜਾ ਹਿਰਦਾ ਉਹ ਛੱਡ ਕੇ ਚਲੇ ਜਾਂਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਕੋਈ ਵਿਕਾਰ ਵੀ ਨਹੀਂ ਰਹਿ ਜਾਂਦਾ ਹੈ।
1: ਸਵਾਮੀ ਸੁਪ੍ਰਸੰਨ ਭਾਏ।
0: ਲੋਕ ਅਤੇ ਪਰਲੋਕ ਦੇ ਸਵਾਮੀ ਮਾਲਕ, ਮਨ ਬਾਣੀ ਸਰੀਰ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ, ਜਿਨ੍ਹਾਂ ਪ੍ਰਾਣੀਆਂ ਜੀਵਾਂ ਦੇ ਉੱਪਰ ਸ੍ਰੇਸ਼ਟ ਪ੍ਰਸੰਨਤਾ ਧਾਰਨ ਕਰਨ ਵਾਲੇ ਹੋਏ ਹਨ।
1: ਜਨਮ ਮਰਨ ਦੁੱਖ ਗਏ,
0: ਭਾਈ ਉਹਨਾਂ ਦੇ ਜਨਮ ਮਰਨ ਦੇ ਵੱਡੇ ਭਾਰੀ ਜਿਹੜੇ ਰੋਗ ਨੇ, ਦੁੱਖ ਨੇ, ਉਹ

0: ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਅਰਥਾਤ ਜਿਨ੍ਹਾਂ ਨੇ ਸਤ ਸੰਗਤ ਦੀ ਸ਼ਰਨ ਵਿੱਚ ਪੈ ਕਰਕੇ ਜਪਿਆ ਹੈ ਸਤਨਾਮ
1: ਸ੍ਰੀ ਵਾਹਿਗੁਰੂ,
0: ਉਹਨਾਂ ਦੇ ਜਨਮ ਮਰਨ ਦੇ ਸਾਰੇ ਜਿਹੜੇ ਰੋਗ ਨੇ ਉਹ ਚਲੇ ਗਏ ਨੇ। ਆਨੰਦ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਜਪ ਕਰਕੇ ਆਤਮ ਸਰੂਪ ਨੂੰ ਤਿੰਨਾਂ ਨੇ ਪਾਇਆ ਹੈ ਤੇ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦ ਹੋ ਗਏ ਹਨ ਜੀਓ।
1: ਸਾਰਗ ਮਹੱਲਾ ਪੰਜਵਾਂ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਹਰੇ ਹਰ ਮੁਖ ਬੋਲ
0: ਮਹਾਰਾਜ ਜੀ, ਦੁਨੀਆਂ ਦੇ ਅੰਦਰ ਵੇਖਿਆ ਜਾਂਦਾ ਹੈ ਲੋਕ ਜੰਤਰਾਂ ਮੰਤਰਾਂ ਤੰਤਰਾਂ ਨੂੰ ਲਿਖਦੇ ਨੇ, ਬੋਲਦੇ ਨੇ, ਜਪਦੇ ਨੇ, ਇਸੇ ਪ੍ਰਕਾਰ ਹੋਰਨਾਂ ਹੋਰਨਾਂ ਮੰਤਰਾਂ ਨੂੰ ਸਿੱਧ ਕਰਨ ਦਾ ਯਤਨ ਕਰਦੇ ਨੇ ਤੇ ਮੰਤਰਾਂ ਨੂੰ ਜਪਦੇ ਨੇ। ਆਪ ਜੀ ਕਿਰਪਾਲਤਾ ਕਰਕੇ ਉਪਦੇਸ਼ ਦੇਣਾ ਕਰੋ ਮੁਖ ਦੇ ਵਿੱਚੋਂ ਕਿਹੜਾ ਮੰਤਰ ਬੋਲੀਏ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਭਾਈ ਸਾਰਿਆਂ ਮੰਤਰਾਂ ਚੋਂ ਸ੍ਰੇਸ਼ਟ ਮੰਤਰ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਜੋ ਮੰਤਰਾਂ ਸਿਰ ਮੰਤਰ ਜੰਤਰਾਂ ਸਿਰ ਜੰਤਰ ਹੈ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ, ਇਸ ਪਰਮੇਸ਼ਰ ਜੀ ਦੇ ਨਾਮ ਨੂੰ ਬੋਲਣਾ ਕਰੋ। ਹਰ ਹਰੇ ਹਰ ਮੁਖ ਬੋਲ, ਜੋ ਹਰੀ ਪਰਮੇਸ਼ਰ ਜੀ ਸਭਨਾਂ ਦੇ ਤਨ ਮਨ ਨੂੰ ਹਰਿਆਂ ਭਰਿਆਂ ਕਰਨੇ ਵਾਲੇ ਨੇ, ਐਸੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਹਰ ਵੇਲੇ ਮੁਖ ਦੇ ਵਿੱਚੋਂ ਬੋਲਦੇ ਰਹੋ।
1: ਹਰ ਹਰੇ ਮਨ ਤਾਰੇ,
0: ਜੋ ਪਰਮੇਸ਼ਰ ਜੀ ਹਰ ਇੱਕ ਦੇ ਹਿਰਦੇ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਨੂੰ ਹਰੇ ਨਾਸ਼ ਕਰ ਦੇਣ ਵਾਲੇ ਨੇ ਨਾ, ਐਸੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਮਨ ਦੇ ਅੰਦਰ ਧਾਰਨ ਕਰੋ। ਅਰਥਾਤ ਮੁਖ ਚੋਂ ਵੀ ਨਾਮ ਹੀ ਬੋਲਣਾ ਤੇ ਹਿਰਦੇ ਦੇ ਅੰਦਰ ਵੀ ਨਾਮ ਹੀ ਧਾਰਨ ਕਰਨਾ। ਇੱਕ ਐਸੇ ਹੁੰਦੇ ਨੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਐਸਿਆਂ ਨੂੰ ਫਿਰ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ ਹਿਰਦੇ ਵਿੱਚ ਕਪਟ ਹੋਵੇ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਮੂੰਹ ਦੇ ਵਿੱਚੋਂ ਬੋਲ ਬੋਲ ਕੇ ਪਰਮੇਸ਼ਰ ਜੀ ਦੇ ਨਾਲ ਪਿਆਰ ਜਣਾਉਣਾ ਪਰ ਹਿਰਦੇ ਵਿੱਚ ਨਾ ਹੋਣਾ, ਐਸੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹ ਕੱਚੇ ਕਹੇ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਉਹਨਾਂ ਦੇ ਮਨ ਦੀ ਭਾਵਨਾ ਵੀ ਐਸੀ ਹੋਵੇ, ਇਸੇ ਪ੍ਰਕਾਰ ਜਪਣੇ ਦੀ ਪ੍ਰੀਤੀ ਵੀ ਐਸੀ ਹੋਵੇ। ਮੁਖ ਦੇ ਵਿੱਚੋਂ ਜਿੱਥੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਬੋਲਣਾ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਹਿਰਦੇ ਵਿੱਚ ਵੀ ਤਿਸ ਦੇ ਨਾਮ ਦੀ ਆਰਾਧਨਾ ਕਰਨੀ ਹੈ ਤੇ ਮੁਖ ਚੋਂ ਵੀ ਨਾਮ ਜਪਣਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਸੁਣਨ ਭਗਤ ਕਰਨ।
0: ਹੇ ਭਾਈ ਜਿੱਥੇ ਰਸਨਾ ਦੇ ਨਾਲ ਜਪਣਾ ਮਨ ਦੇ ਅੰਦਰ ਧਾਰਨ ਕਰਨਾ ਨਾ, ਸ਼ਰਵਨ ਸੁਣਨ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਰਵਣ ਕਰਨਾ ਹੈ। ਕੰਨ ਮਿਲੇ ਹੀ ਤਾਂ ਨਹੀਂ, ਹੋਰ ਤੇ ਕੋਈ ਕਾਰਜ ਹੀ ਨਹੀਂ ਕੰਨਾਂ ਦਾ। ਹੇ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਫਿਰ ਕਰਨਾ ਕੀ ਹੈ ਸਰੀਰ ਲਾਏ ਸੁਣੋ ਸਤ ਬਾਣੀ। ਵਾਹਿਗੁਰੂ ਜੀ ਦੀ ਬਾਣੀ ਸੁਣਨੀ ਹੈ, ਨਾਮ ਨੂੰ ਸਰਵਣ ਕਰਨਾ ਹੈ। ਸੋ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ ਭਾਈ ਕੰਨਾਂ ਦੇ ਨਾਲ ਹੀ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸੁਣੋ
1: ਭਗਤ ਕਰਨ।
0: ਸੋ ਇਸ ਪ੍ਰਕਾਰ ਹਿਰਦੇ ਦੇ ਪਿਆਰ ਕਰਕੇ ਪ੍ਰੇਮਾ ਭਗਤੀ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਬਲੇ ਜਨਮਾਂ ਦੇ ਜਿਹੜੇ ਪਾਪ ਕਰਮ ਨੇ ਉਹਨਾਂ ਤੋਂ ਛੁਟਕਾਰਾ ਕਿਵੇਂ ਹੋਵੇ? ਉਹ ਪਾਪ ਕਰਮ ਹੀ ਅੱਗੇ ਆ ਜਾਂਦੇ ਨੇ, ਮਹਾਰਾਜ ਚੰਗੇ ਮਾਰਗ ਤੇ ਨਹੀਂ ਤੁਰਨ ਦਿੰਦੇ। ਕੋਈ ਐਸਾ ਪ੍ਰਾਸ਼ਚਿਤ ਕਰਮ ਕਰ ਲਈਏ ਕਿ ਸਾਡੇ ਪਾਪ ਸਾਡੇ ਗੁਨਾਹ ਬਖਸ਼ੇ ਜਾਣ, ਇਹ ਆਦਿ ਸਮੇਂ ਤੋਂ ਰੀਤੀ ਰਹੀ ਹੈ। ਕੋਈ ਪਾਪ ਹੋ ਜਾਵੇ ਨਾ ਤੇ ਪ੍ਰਾਸ਼ਚਿਤ ਕਰਮ ਕੀਤਾ ਜਾਂਦਾ, ਤੇ ਅੱਜ ਵੀ ਸਾਧ ਸੰਗਤ ਜੀ ਗੁਰਮਤ ਦੇ ਅੰਦਰ ਵੀ ਇਹ ਰੀਤੀ ਹੈ। ਜੇ ਕੋਈ ਬੱਜਰ ਕੁਰੈਤ ਹੋ ਜਾਵੇ ਨਾ ਤੇ ਪ੍ਰਾਸ਼ਚਿਤ ਕਰਨ ਵਾਸਤੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋਣਾ ਪੈਂਦਾ ਹੈ। ਫਿਰ ਪੰਜ ਪਿਆਰੇ ਦੁਬਾਰਾ ਅੰਮ੍ਰਿਤ ਛਕਾ ਕਰਕੇ ਤਨਖਾਹ ਲੈਂਦੇ ਨੇ, ਉਹ ਤਨਖਾਹ ਨੂੰ ਪੂਰਿਆਂ ਕਰਨਾ ਪ੍ਰਾਸ਼ਚਿਤ ਕਰਮ ਹੈ। ਜੋ ਗੁਰਮਤ ਦੇ ਅਨੁਸਾਰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਨਾ, ਚਾਹੇ ਉਹ ਬਾਣੀ ਪੜ੍ਹਨ ਦੀ ਹੋਵੇ, ਗੁਰੂ ਦਰ ਝਾੜੂ ਫੇਰਨ ਦੀ ਹੋਵੇ, ਗੋਲਕ ਵਿੱਚ ਮਾਇਆ ਪਾਉਣ ਦੀ ਹੋਵੇ, ਸੰਗਤਾਂ ਨੂੰ ਪੱਖਾ ਝੱਲਣ ਦੀ ਹੋਵੇ, ਜੋੜੇ ਝਾੜਨ ਦੀ ਹੋਵੇ, ਚਾਹੇ ਚੌਰ ਸਾਹਿਬ ਕਰਨ ਦੀ ਹੋਵੇ, ਜਿਹੜੀ ਵੀ ਇਹ ਸੇਵਾ ਲੱਗਦੀ ਇਸ ਨੂੰ ਤਨਖਾਹ ਕਿਹਾ ਜਾਂਦਾ ਹੈ। ਇਹ ਤਨਖਾਹ ਪੂਰੀ ਕਰਨੀ ਪ੍ਰਾਸ਼ਚਿਤ ਕਰਮ ਹੁੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ ਜਿਹੜਾ ਕੰਨਾਂ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨਾ ਹੈ, ਪ੍ਰੇਮਾ ਭਗਤੀ ਕਰਨੀ ਹੈ, ਇਹ ਅਨੇਕ ਪ੍ਰਕਾਰ ਦੇ ਪਾਪਾਂ ਨੂੰ ਨਾਸ਼ ਕਰ ਦੇਣ ਵਾਲਾ ਪ੍ਰਾਸ਼ਚਿਤ ਕਰਮ ਹੈ। ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਸਾਰੇ ਕਰਮਾਂ ਤੋਂ ਛੁਡਾਉਣ ਵਾਲਾ ਪ੍ਰਾਸ਼ਚਿਤ ਕਰਮ ਹੈ। ਇਸ ਕਰਕੇ ਨਾਮ ਨੂੰ ਜਪਣ ਰੂਪੀ ਪ੍ਰਾਸ਼ਚਤ ਕਰਮ ਕਰਦੇ ਰਹੋ।
1: ਸ਼ਰਨ ਪਰਨ ਸਾਧੂ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਬੰਦਗੀ ਕਰੋ।
1: ਬਾਨ ਵਿਸਾਰੇ
0: ਤੇ ਹੋਰ ਬਾਨ ਜਿਹੜੀਆਂ ਆਦਤਾਂ ਪਈਆਂ ਨੇ, ਇਹਨਾਂ ਝੂਠ ਬੋਲਣ ਦੀਆਂ, ਨਿੰਦਿਆ ਕਰਨੇ ਦੀਆਂ, ਨਿੰਦਿਆ ਸੁਣਨੇ ਦੀਆਂ, ਵੱਡਿਆਂ ਨੂੰ ਸਲਾਮਾਂ ਕਰਨ ਦੀਆਂ, ਮਾੜਿਆਂ ਨੂੰ ਡਰਾਉਣ ਦੀਆਂ, ਦੂਸਰਿਆਂ ਦਾ ਖੋਹ ਖਿੰਜ ਕੇ ਖਾ ਜਾਣ ਦੀਆਂ, ਹੱਕ ਮਾਰਨ ਦੀਆਂ, ਇਹ ਜਿਹੜੀਆਂ ਬਾਨ ਆਦਤਾਂ ਨੇ ਵਿਸਾਰੇ ਵਿਸਾਰ ਦੇਣਾ ਕਰੋ। ਜਿਹੜੀਆਂ ਆਨ ਹੋਰ ਬਾਨ ਆਦਤਾਂ ਲੱਗੀਆਂ ਨੇ ਮੋਹ ਵਿੱਚ ਪ੍ਰਵਿਰਤ ਹੋਣ ਦੀਆਂ, ਕਾਮੀ ਹੋ ਕਰਕੇ ਪਰਾਏ ਘਰਾਂ ਦੀਆਂ ਝਾਕਾਂ ਰੱਖਣ ਦੀਆਂ, ਐਸੀਆਂ ਜਿਹੜੀਆਂ ਆਦਤਾਂ ਨੇ ਉਹ ਵਿਸਾਰੇ ਵਿਸਾਰ ਦੇਣਾ ਕਰੋ। ਇਸੇ ਪ੍ਰਕਾਰ ਸਾਧ ਸੰਗਤ ਜੀ ਪੁਰਾਤਨ ਸਰੂਪਾਂ ਦੇ ਅੰਦਰ ਇਹ ਪਾਠ ਹੈ, ਆਨ ਥਾਨ ਵਿਸਾਰੇ। ਜਿਹੜਾ ਹੋਰਨਾਂ ਥਾਨਾਂ 'ਤੇ ਜਾ ਕੇ, ਮੜੀਆਂ ਮੱਟਾਂ ਕਬਰਾਂ 'ਤੇ ਜਾ ਕੇ, ਦੰਬੀਆਂ ਪਖੰਡੀਆਂ ਦੇ ਕੋਲ ਜਾ ਕੇ, ਜਾਂ ਇਸੇ ਪ੍ਰਕਾਰ ਦੇਵੀ ਦੇਵਤਿਆਂ ਦੇ ਕੋਲ ਜਾ ਕਰਕੇ ਤਿੰਨਾਂ ਦਾ ਪੂਜਨ ਕਰਦੇ ਹੋ, ਇਹਨਾਂ ਹੋਰਨਾਂ ਥਾਵਾਂ 'ਤੇ ਛੱਡ ਦਿਓ। ਕੋਈ ਦੇਵੀ ਦੇਵਤਾ ਆਪ ਮੁਕਤ ਨਹੀਂ ਅਤੇ ਮੁਕਤ ਨਹੀਂ ਕਰ ਸਕਦਾ, ਇਸ ਕਰਕੇ ਹੋਰਨਾਂ ਥਾਨਾਂ 'ਤੇ ਜਾਣਾ ਛੱਡ ਦਿਓ, ਵਿਸਾਰ ਦਿਓ ਦੂਜਾ ਥਾਵਾਂ ਦਾ ਮਨ ਦੇ ਵਿੱਚੋਂ ਆਸਰਾ। ਅਤੇ ਜਿਹੜਾ ਪ੍ਰਚਲਿਤ ਪਾਠ ਹੋ ਰਿਹਾ ਆਨ ਬਾਨ ਵਿਸਾਰੇ, ਹੋਰ ਪ੍ਰਕਾਰ ਦੀਆਂ ਜਿਹੜੀਆਂ ਆਦਤਾਂ ਵਾਧੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵਿਸਾਰ ਦਿਓ।
1: ਹਰ ਚਰਨ ਪ੍ਰੀਤ ਨੀਤ ਨੀਤ।
0: ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਨੀਤ ਨੀਤ ਸਦਾ ਸਦਾ ਸਥਿਰ ਸਰੂਪ ਪਰਮੇਸ਼ਰ ਜੀ ਦੇ ਨਾਮ ਰੂਪੀ ਚਰਨ ਨੇ ਨਾ, ਤੇ ਹਰੀ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਮਨ ਦੀ ਪ੍ਰੀਤੀ ਕਰਨੀ ਕਰੋ।
1: ਭਾਵ ਨਾਮ ਹੈ ਮਹਾਪੁਨੀਤ।
0: ਜਿਹੜੇ ਪਵਿੱਤਰਾਂ ਦੇ ਵਿੱਚੋਂ ਵੀ ਮਹਾ ਪਵਿੱਤਰ ਨੇ, ਪਵਿੱਤਰ ਕਹਿ ਲਈਏ ਜੋ ਧਰਮਾਤਮਾ ਨੇ, ਜੋ ਸਾਧੂ ਜਨ ਪਵਿੱਤਰ ਜੀਵਨ ਵਾਲੇ ਨੇ, ਉਹਨਾਂ ਨੇ ਵੀ ਦੱਸਣਾ ਕੀਤਾ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਮਹਾ ਪਵਿੱਤਰ ਹਨ।
1: ਸੇਵਕ ਭੈ ਦੂਰ ਕਰਨ।
0: ਫਿਰ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਐਸੇ ਨੇ ਜੋ ਜਪਣ ਵਾਲਿਆਂ ਦੇ, ਸੇਵਕਾਂ ਦੇ ਸਾਰੇ ਡਰਾਂ ਨੂੰ ਦੂਰ ਕਰਨ ਵਾਲੇ ਨੇ। ਸੱਤ ਪ੍ਰਕਾਰ ਦੇ ਭੈ ਕਹੇ ਜਾਂਦੇ ਨੇ ਨਾ, ਜਹਿ ਭਵ ਭੈ, ਪਰ ਲੋਕ ਭੈ, ਜਨਮ ਵੇਦਨਾ ਜਾਤ, ਅਣ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦੇ ਸਾਰੇ ਜਿਹੜੇ ਡਰ ਨੇ ਨਾ, ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਇਹਨਾਂ ਡਰਾਂ ਨੂੰ ਵੀ ਦੂਰ ਕਰਨ ਵਾਲੇ ਨੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਉਹਨਾਂ ਦੇ ਸਾਰੇ ਡਰ ਮਿਟ ਜਾਂਦੇ ਹਨ ਜੀਓ।
1: ਕਲ ਮਲ ਦੋਖ ਜਾਰੇ।
0: ਉਹਨਾਂ ਦੇ ਕਲ ਮਲ ਜਿਤਨੇ ਸਮੂਹ ਪਾਪ ਨੇ ਤੇ ਦੋਖ ਜਿੰਨੇ ਦੋਸ਼ ਨੇ ਨਾ, ਉਹ ਸਾਰੇ ਅੰਮ੍ਰਿਤ ਨਾਮ ਨੇ ਜਾਰੇ ਸਾੜ ਦਿੱਤੇ ਨੇ। ਜਿਵੇਂ ਅੱਗ ਲੱਕੜਾਂ ਨੂੰ ਸਾੜ ਦਿੰਦੀ ਏ, ਇਸੇ ਪ੍ਰਕਾਰ ਅੰਮ੍ਰਿਤ ਨਾਮ ਸਾਰਿਆਂ ਪਾਪਾਂ ਤੇ ਦੋਸ਼ਾਂ ਨੂੰ ਸਾੜ ਦਿੰਦਾ ਹੈ।
1: ਕਹਿਤ ਮੁਕਤ ਸੁਨਤ ਮੁਕਤ।
0: ਭਾਈ ਜਿਹੜੇ ਅੰਮ੍ਰਿਤ ਨਾਮ ਨੂੰ ਕਹਿਤ ਮੁਖ ਚੋਂ ਕਹਿਣਾ ਜਪਣਾ ਕਰਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ। ਜਿਹੜੇ ਕੰਨਾਂ ਦੇ ਨਾਲ ਸੁਣਦੇ ਨੇ ਪ੍ਰੇਤ ਪ੍ਰੇਮਾ ਭਾਵ ਦੇ ਨਾਲ, ਉਹ ਵੀ ਮੁਕਤ ਹੋ ਜਾਂਦੇ ਹਨ।
1: ਰਹਿਤ ਜਨਮ ਰਹਿਤੇ।
0: ਜਿੱਥੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਉੱਥੇ ਰਹਿਤ ਜਨਮ ਰਹਿਤੇ। ਇਸ ਪ੍ਰਕਾਰ ਗੁਰਮਤ ਦੀ ਰਹਿਣੀ ਦੇ ਵਿੱਚ ਰਹਿੰਦਿਆਂ ਹੋਇਆਂ ਜਮਾਂ ਦੀ ਫਾਹੀ ਤੋਂ, ਜਨਮ ਮਰਨ ਤੋਂ ਰਹਿ ਜਾਂਦੇ ਨੇ, ਬਚ ਜਾਂਦੇ ਹਨ।
1: ਰਾਮ ਰਾਮ ਸਾਰ ਭੂਤ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜੋ ਰਾਮ ਰਾਮ ਨਾਮ ਜਪਣਾ ਨਾ, ਇਹੀ ਉਹ ਸਾਰ ਭੂਤ ਸਾਰਿਆਂ ਸਾਧਨਾ ਚੋਂ ਸ੍ਰੇਸ਼ਟ ਕਰਮ ਹੈ, ਇਹੀ ਉਹੀ ਸਿਧਾਂਤ ਰੂਪ ਹੈ ਸਾਰਿਆਂ ਸਾਧਨਾ ਚੋਂ।
1: ਨਾਨਕ ਤਤ ਵਿਚਾਰੇ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਭਾਈ ਇਹ ਤਤ ਸਿਧਾਂਤ ਦੀ ਵਿਚਾਰ ਦਾ ਅੰਮ੍ਰਿਤ ਬਚਨ ਉਪਦੇਸ਼ ਦੁਆਰਾ ਕਹਿ ਕਰਕੇ ਸੁਣਾਇਆ ਹੈ। ਇਹ ਜਿਹੜੀ ਵਿਚਾਰ ਹੈ ਨਾ, ਤਤ ਸਿਧਾਂਤ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਜੋ ਸੰਤ ਜਨਾਂ ਦੇ ਨਾਲ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਹੈ ਸਤਨਾਮ। ਜੋ ਕੰਨਾਂ ਦੇ ਨਾਲ ਨਾਮ ਸੁਣਨਾ ਹੈ, ਰਸਨਾ ਦੇ ਨਾਲ ਨਾਮ ਨੂੰ ਜਪਣਾ ਹੈ, ਹਿਰਦੇ ਦੀ ਪ੍ਰੀਤੀ ਕਰਕੇ ਆਰਾਧਨਾ ਹੈ, ਮੁੱਖ ਚੋਂ ਸਦਾ ਬੋਲਦੇ ਰਹਿਣਾ, ਵਿਕਾਰਾਂ ਤੋਂ ਬਚ ਕੇ ਰਹਿਣਾ ਹੈ, ਇਹ ਸਾਰ ਸਿਧਾਂਤ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਵਿਚਾਰ ਕਹੀ ਹੈ ਜੀਓ।
1: ਮਹੱਲਾ ਪੰਜਵਾਂ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਨਾਮ ਭਗਤ ਮਾਗ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕੋਈ ਵਾਹਿਗੁਰੂ ਜੀ ਦੇ ਪਾਸੋਂ ਧੀਆਂ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਦੋਹਤੀਆਂ ਮੰਗਦਾ, ਕੋਈ ਦੋਹਤੇ ਮੰਗਦਾ, ਕੋਈ ਪੋਤੀਆਂ ਮੰਗਦਾ, ਕੋਈ ਪੋਤੇ ਮੰਗਦਾ, ਕੋਈ ਧਨ ਮੰਗਦਾ, ਕੋਈ ਘਰ ਮੰਗਦਾ, ਕੋਈ ਇਸੇ ਪ੍ਰਕਾਰ ਸਫਲ ਕਰਨ ਵਾਸਤੇ ਰਥ ਘੋੜੇ ਹਾਥੀ ਮੰਗਦਾ, ਅੱਜ ਕਹਿ ਲਈਏ ਕੋਈ ਗੱਡੀਆਂ ਤੇ ਮੋਟਰਾਂ ਮੰਗਦਾ, ਲਗਜ਼ਰੀ ਗੱਡੀਆਂ ਮੰਗਦਾ, ਬੰਗਲੇ ਮੰਗਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਧਨ ਮੰਗਦਾ, ਕੋਈ ਸਰੀਰ ਦੀ ਅਰੋਗਤਾ ਮੰਗਦਾ, ਬਹੁਤ ਪ੍ਰਾਣੀ ਬਹੁਤ ਵੱਖ ਵੱਖ ਮੰਗਾਂ ਲੈ ਕੇ ਆਉਂਦੇ ਨੇ, ਕੋਈ ਕਾਰੋਬਾਰ ਮੰਗਦਾ, ਕੋਈ ਨੌਕਰੀ ਮੰਗਦਾ, ਕੋਈ ਨੌਕਰੀ ਚ ਤਰੱਕੀ ਤੇ ਕਾਰੋਬਾਰ ਵਿੱਚ ਵਾਧੇ ਮੰਗਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮੰਗਾਂ ਤੇ ਬੇਅੰਤ ਪ੍ਰਕਾਰ ਦੀਆਂ ਨੇ, ਪਰ ਚੰਗੀ ਮੰਗ ਕਿਹੜੀ ਹੈ ਜੋ ਸ੍ਰੇਸ਼ਟ ਹੋਵੇ ਤੇ ਮੰਗ ਲੈਣਾ ਕਰੀਏ? ਹਜ਼ੂਰ ਫਰਮਾਉਂਦੇ ਹਨ,
1: ਨਾਮ ਭਗਤ ਮਾਗ।
0: ਭਾਈ ਜੋ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਪ੍ਰੇਮਾ ਭਗਤੀ ਕਰਨੀ ਹੈ ਨਾ, ਇਹ ਸਾਰੀਆਂ ਮੰਗਾਂ ਚੋਂ ਚੰਗੀ ਮੰਗ ਹੈ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ, ਸਾਰੀਆਂ ਮੰਗਾਂ ਚੋਂ ਚੰਗੀ ਮੰਗ ਹੈ ਸਤਿਗੁਰੂ ਜੀ ਦੇ ਪਾਸੋਂ ਵਾਹਿਗੁਰੂ ਜੀ ਦਾ ਜਸ ਮੰਗ ਲੈਣਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਈਮਾਨ ਨੇ, ਜਿੰਨੇ ਵੀ ਪ੍ਰਾਣੀ ਆ ਕੇ ਜਿੰਨੀਆਂ ਵੀ ਦਾਤਾਂ ਮੰਗਦੇ ਨੇ ਸਾਰਿਆਂ ਨੂੰ ਦੇਈ ਜਾਂਦੇ ਨੇ, ਪਰ ਉਹਨਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਦੀ ਬਿਰਤੀ ਨੂੰ ਸੰਕੋਚਦੇ ਨੇ, ਅਰਥਾਤ ਉਹਨਾਂ ਵੱਲੋਂ ਥੋੜਾ ਬੇਰੁੱਖ ਰਹਿੰਦੇ ਨੇ, ਬਹੁਤੀ ਪ੍ਰਸੰਨਤਾ ਨਹੀਂ ਉਹਨਾਂ ਦੇ ਕਰਤੇ। ਪਰ ਜਿਹੜੇ ਆ ਕੇ ਸਤਿਗੁਰੂ ਜੀ ਤੋਂ ਨਾਮ ਮੰਗਦੇ ਨੇ ਨਾ, ਸਤਿਗੁਰੂ ਜੀ ਉਹਨਾਂ ਤੇ ਬਹੁਤ ਖੁਸ਼ ਹੁੰਦੇ ਨੇ, ਅਤਿਅੰਤ ਪ੍ਰਸੰਨਤਾ ਕਰਦੇ ਨੇ। ਐਸਾ ਸਤਿਗੁਰੂ ਜੀ ਦਾ ਆਚਾਰ ਇਤਿਹਾਸ ਦੇ ਅੰਦਰ ਵਰਣਨ ਕੀਤਾ ਹੈ, ਨਾਮ ਭਗਤ ਮਾਗ। ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ, ਪ੍ਰੇਮਾ ਭਗਤੀ ਕਰਨੀ ਵਾਹਿਗੁਰੂ ਜੀ ਦੀ, ਪੂਰੇ ਸਤਿਗੁਰੂ ਜੀ ਤੋਂ ਮੰਗਣਾ ਕਰੋ।
1: ਤਿਆਗ ਸਗਲ ਕਾਮੀ,
0: ਇਸ ਪ੍ਰਕਾਰ ਸਗਲ ਕਾਮੀ ਜਿੰਨੀਆਂ ਵੀ ਕਾਮਨਾਵਾਂ ਨੇ ਨਾ, ਉਹ ਸੰਤ ਤਿਆਗ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਤਿਆਗ ਦੇਣਾ ਕਰੋ। ਕਾਮਨਾਵਾਂ ਨਹੀਂ ਨਾ ਛੁੱਟਦੀਆਂ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ, ਸਤ ਸੰਗਤ ਵਿੱਚ ਮਿਲ ਕੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ, ਤਾਂ ਇਹ ਕਾਮਨਾਵਾਂ ਛੁੱਟਣਗੀਆਂ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਕੱਲੇ ਦਾ ਤੇ ਆਪਣੇ ਮਨ ਤੇ ਆਪਣਾ ਹੀ ਪ੍ਰਭਾਵ ਪਿਆ ਰਹਿੰਦਾ, ਜਿੰਨਾ ਕੁ ਜਪ ਕੀਤਾ ਹੋਵੇ ਉਹ ਬਹੁਤਾ ਦਿਸਣ ਲੱਗ ਜਾਂਦਾ, ਜਿੰਨਾ ਕੁ ਤਪ ਕੀਤਾ ਹੋਵੇ ਬਹੁਤਾ ਦਿਸਣ ਲੱਗ ਜਾਂਦਾ, ਪਰ ਸਾਧ ਸੰਗਤ ਜੀ ਸੰਗਤ ਵਿੱਚ ਆਈਏ ਤੇ ਹੰਕਾਰ ਟੁੱਟ ਜਾਂਦਾ ਹੈ, ਨਿਰਮਾਣ ਹੋਈਦਾ ਹੈ। ਘਰੇ ਕੋਈ ਜਿਹੜਾ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਵੀ ਕਰੇ ਨਾ, ਕਦੇ ਸੁਖ ਮਗਤਾ ਆ ਜਾਂਦੀ ਹੈ, ਮੈਂ ਬੜਾ ਨੇਮੀ ਹੈ, ਪਰਿਵਾਰ ਸਾਰਾ ਸੁੱਤਾ ਪਿਆ, ਜੀ ਸੁੱਤੇ ਪਏ ਨੇ, ਟੱਬਰ ਟੋਰ ਸੁੱਤਾ ਪਿਆ, ਆਂਢੀ ਗੁਆਂਢੀ

0: ਸੰਗਤ ਵਿੱਚ ਆਵੇ। ਐਸੇ ਪ੍ਰੇਮੀਆਂ ਦੇ ਦੀਦਾਰ ਹੋ ਜਾਂਦੇ ਨੇ ਜਿਹੜੇ 100-100 ਪਾਠ, 108 ਪਾਠ, 125 ਪਾਠ, 250 ਪਾਠ ਤੇ ਸਾਧ ਸੰਗਤ ਜੀ 32 ਮਾਲਾ, 51 ਮਾਲਾ, 108 ਮਾਲਾ ਮੂਲ ਮੰਤਰ ਦੀਆਂ ਕਰਨ ਵਾਲਿਆਂ ਦੇ ਦੀਦਾਰ ਹੁੰਦੇ ਨੇ। ਹੰਕਾਰ ਟੁੱਟ ਜਾਂਦਾ ਜਦੋਂ ਸਵਾਸ ਸਵਾਸ ਸਿਮਰਨ ਭਜਨ ਕਰਨ ਵਾਲਿਆਂ ਦੇ ਦੀਦਾਰ ਹੁੰਦੇ ਨੇ। ਜਦੋਂ ਹੰਕਾਰ ਟੁੱਟ ਜਾਂਦਾ ਨਾ, ਫਿਰ ਨਿਰਹੰਕਾਰ ਹੋ ਕਰਕੇ ਪਰਮੇਸ਼ਰ ਜੀ ਦਾ ਨਾਮ ਜਪਦਾ। ਇਸੇ ਪ੍ਰਕਾਰ ਇੱਥੇ ਆ ਕੇ ਦੇਖਦਾ ਕਿ ਸੰਗਤ ਵਿੱਚ ਜਿਨ੍ਹਾਂ ਨੇ ਨਿਸ਼ਕਾਮ ਹੋ ਕਰਕੇ ਜਪਿਆ ਉਹਨਾਂ ਨੂੰ ਭਾਗ ਲੱਗ ਗਏ, ਉਹਨਾਂ ਦੇ ਮਾਣ ਇਤਿਆਦਿਕ ਵਿਕਾਰ ਸਾਰੇ ਮਿਟ ਗਏ, ਫਿਰ ਉਹਨਾਂ ਨੂੰ ਦੇਖ ਕਰਕੇ ਨਿਸ਼ਕਾਮ ਹੁੰਦਾ ਹੈ। ਰੰਗ ਲਾਗਤ ਲਾਗਤ ਲਾਗਤ ਹੈ, ਜਿਹੜੇ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਨਾ, ਉਹਨਾਂ ਦੇ ਸੰਗ ਵਿੱਚ ਆ ਕੇ ਮਿਲ ਕੇ ਨਾਮ ਜਪੇ ਤੇ ਮਨ ਨੂੰ ਰੰਗ ਲੱਗਦਿਆਂ ਲੱਗਦਿਆਂ ਲੱਗ ਹੀ ਜਾਂਦਾ ਹੈ, ਨਿਸ਼ਕਾਮ ਹੋ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਸੰਤ ਤਿਆਗ ਸਗਲ ਕਾਮੀ, ਜਿਨ੍ਹਾਂ ਸੰਤ ਜਨਾਂ ਨੇ ਸਾਰੀਆਂ ਕਾਮਨਾਵਾਂ ਨੂੰ ਛੱਡਿਆ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਜਪ ਤੇ ਸਾਰੀਆਂ ਕਾਮਨਾਵਾਂ ਦੁਨਿਆਵੀ ਪਦਾਰਥਾਂ ਦੀਆਂ ਨੂੰ ਛੱਡ ਦੇਣਾ ਕਰੋ। ਇਸੇ ਪ੍ਰਕਾਰ ਨਿਸ਼ਕਾਮ ਹੋ ਕਰਕੇ ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਭਾਈ ਵਾਹਿਗੁਰੂ ਜੀ ਦੇ ਨਾਮ ਵਿੱਚ ਮਨ ਦੀ ਪ੍ਰੀਤੀ ਨੂੰ ਲਾਉਣਾ ਕਰੋ, ਰਸਨਾ ਦੇ ਨਾਲ ਸਦਾ ਹਰੀ ਜੀ ਦਾ ਨਾਮ ਜਪਦੇ ਰਹੋ, ਹਿਰਦੇ ਵਿੱਚ ਵੀ ਨਾਮ ਦੀ ਆਰਾਧਨਾ ਕਰਦੇ ਰਹੋ ਤੇ ਸਦਾ ਸਦਾ ਰਸਨਾ ਦੇ ਨਾਲ ਸਦਾ ਸਦਾ ਸਥਿਰ ਸਰੂਪ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਰਹੋ। ਜੋ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਜਨ ਸੰਤ ਨੇ ਨਾ, ਜੋ ਵਾਹਿਗੁਰੂ ਜੀ ਦੇ ਪਿਆਰੇ ਨੇ, ਨਾਨਕ ਦਾਸ ਇਹ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ, ਧੂੜੀ ਮੱਜਨ ਸਾਧਕੇ ਸਾਈ ਥੀਏ ਕਿਰਪਾਲ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਸੰਤ ਜਨਾਂ ਦੀ ਚਰਨ ਧੂੜੀ ਲੈ ਕਰਕੇ ਮਸਤਕ ਤੇ ਲਾਉਣਾ ਕਰੋ, ਚਰਨ ਧੂੜ ਨੂੰ ਸਦਾ ਮੰਗਦੇ ਰਹੋ। ਸੋ ਇਸ ਪ੍ਰਕਾਰ ਜੋ ਸਵਾਮੀ ਮਾਲਕ ਜੀ ਨੇ ਨਾ, ਜਿਹੜੇ ਸੰਤ ਜਨਾਂ ਦੀ ਧੂੜੀ ਲੋਚਦੇ ਨੇ, ਮੰਗਦੇ ਨੇ, ਉਹਨਾਂ ਨੂੰ ਸੰਤ ਜਨਾਂ ਦੀ ਧੂੜੀ ਦੇਣ ਵਾਲੇ ਮਾਲਕ ਵਾਹਿਗੁਰੂ ਜੀ ਆਪ ਨੇ, ਤੇ ਜਿਹੜੇ ਸੰਤ ਜਨਾਂ ਦੀ ਚਰਨ ਧੂੜੀ ਮੁੱਖ ਮਸਤਕ ਤੇ ਲਾਉਂਦੇ ਨੇ, ਵਾਹਿਗੁਰੂ ਜੀ ਆਪਣੀ ਬੰਦਗੀ ਦਾ ਦਾਨ ਸਵਾਮੀ ਜੀ ਤਿੰਨਾਂ ਨੂੰ ਆਪ ਦਿੰਦੇ ਹਨ।
1: ਸਰਬ ਕੁਸ਼ਲ ਸੁਖ ਬਿਸਰਾਮ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਰੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਤੇ ਸਾਰੇ ਸੁੱਖਾਂ ਦੇ ਵਿੱਚ ਉਹਨਾਂ ਦੀ ਸਥਿਤੀ ਹੁੰਦੀ ਹੈ।
1: ਆਨੰਦ ਨਾਮ,
0: ਜਿਨ੍ਹਾਂ ਨੇ ਸਾਰੇ ਆਨੰਦਾਂ ਦੇ ਵਿੱਚੋਂ ਵੱਡੇ ਆਨੰਦਦਾਇਕ ਨਾਮ ਨੂੰ ਜਪਣਾ ਕੀਤਾ ਹੈ, ਸੰਸਾਰ ਦੀਆਂ ਖੁਸ਼ੀਆਂ ਦੇ ਵਿੱਚੋਂ ਵੱਡਾ ਭਾਰੀ ਆਨੰਦ ਨਾਮ ਦਾ ਹੀ ਹੈ, ਜਿਨ੍ਹਾਂ ਨੇ ਐਸੇ ਆਨੰਦਾਂ ਦੇ ਆਨੰਦ ਨਾਮ ਨੂੰ ਜਪਿਆ ਅਥਵਾ ਆਨੰਦ ਸਰੂਪ ਪਰਮੇਸ਼ਰ ਜੀ ਦੇ ਆਨੰਦਮਈ ਨਾਮ ਨੂੰ ਜਪਿਆ, ਸਾਰਿਆਂ ਸੁੱਖਾਂ ਵਿੱਚ ਤਿੰਨਾਂ ਦਾ ਵਾਸਾ ਹੋਇਆ ਤੇ ਸਾਰੀਆਂ ਖੁਸ਼ੀਆਂ ਤਿੰਨਾਂ ਨੂੰ ਮਿਲੀਆਂ ਹਨ।
1: ਕੁਛ ਨਾ ਹੈ ਤ੍ਰਾਸ,
0: ਭਾਈ ਉਹਨਾਂ ਨੂੰ ਜਮਾਂ ਦਾ ਵੀ ਕਿਸੇ ਪ੍ਰਕਾਰ ਡਰ ਨਹੀਂ ਰਹਿ ਜਾਂਦਾ, ਨਾਮ ਸੁਣਤ ਜਮ ਦੂਰ ਹੋ ਭਾਗੈ, ਨਾਮ ਨੂੰ ਸੁਣਦਿਆਂ ਸਾਰ ਜਮ ਦੌੜ ਜਾਂਦੇ ਨੇ, ਨੇੜੇ ਵੀ ਨਹੀਂ ਆਉਂਦੇ।
1: ਸਿਮਰ ਅੰਤਰ ਜਾਮੀ,
0: ਇਸ ਕਰਕੇ ਭਾਈ ਨਾਨਾ ਪ੍ਰਕਾਰ ਦੀ ਪੂਜਾ ਉਪਾਸ਼ਨਾ ਛੱਡ ਕੇ, ਮਿਥਿਆ ਸੰਸਾਰ ਦਾ ਮੋਹ ਛੱਡ ਕੇ, ਹਿਰਦੇ ਹਿਰਦੇ ਦੇ ਅੰਦਰ ਦੀ ਗੱਲ ਨੂੰ ਵੀ ਜਾਣਨ ਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਿਮਰਦੇ ਰਹੋ।
1: ਸ਼ਰਨ ਗੋਬਿੰਦ ਚਰਨ,
0: ਜੋ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨ ਨੇ ਨਾ, ਇੱਕ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਕਰੋ।
1: ਸਾਰ ਸਗਲ ਤਾਪ ਹਰਨ,
0: ਜੋ ਸਾਰਿਆਂ ਦੇ ਵਿੱਚੋਂ ਸਾਰ ਸ੍ਰੇਸ਼ਟ ਨੇ ਤੇ ਸਾਰੇ ਤਾਪਾਂ ਨੂੰ ਹਰਨ ਵਾਲੇ ਨੇ, ਆਦੀਆਂ ਵਿਆਦੀਆਂ ਉਪਾਧੀਆਂ ਦੇ ਤਾਪਾਂ ਨੂੰ ਹਰਨ ਵਾਲੇ ਨੇ, ਤ੍ਰਿਸ਼ਨਾ ਦੀ ਤਪਸ਼ ਨੂੰ ਹਰਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਪਸ਼ ਨੂੰ ਹਰਨ ਵਾਲੇ ਨੇ, ਕਲਯੁਗ ਦੀ ਤਤੀ ਕਿਰਿਆ ਨੂੰ ਹਰਨ ਨਾਸ਼ ਕਰਨ ਵਾਲੇ ਨੇ, ਕਲ ਤਾਤੀ ਠਾਂਡਾ ਹਰਨਾਓ, ਇਸ ਪ੍ਰਕਾਰ ਕਲਯੁਗ ਦੀ ਪਾਪਾਂ ਦੀ ਤਤੀ ਕਿਰਿਆ ਨੂੰ ਵੀ ਨਾਸ਼ ਕਰਨ ਵਾਲੇ ਜੋ ਨਾਮ ਰੂਪੀ ਚਰਨ ਹਨ, ਤਿੰਨਾਂ ਦੀ ਸ਼ਰਨ ਵਿੱਚ ਸਦਾ ਰਹਿਣਾ ਕਰੋ।
1: ਸਗਲ ਤਾਪ ਹਰਨ,
0: ਜੋ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਨਾਮ ਰੂਪੀ ਚਰਨ ਸਾਰਿਆਂ ਤਾਪਾਂ ਨੂੰ ਹਰਨ ਵਾਲੇ ਨੇ, ਆਦੀਆਂ ਵਿਆਦੀਆਂ ਉਪਾਧੀਆਂ ਦੇ ਤਾਪਾਂ ਨੂੰ ਹਰਨ ਵਾਲੇ ਨੇ, ਮਨ ਦੇ ਜਿਹੜੇ ਤਿੰਨੇ ਤਾਪ ਨੇ ਉਹਨਾਂ ਨੂੰ ਹਰ ਲੈਣ ਵਾਲੇ ਹਨ, ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ,
1: ਨਾਵ ਰੂਪ ਰੂਪ ਸਾਧ ਸੰਗ।
0: ਇਸ ਪ੍ਰਕਾਰ ਭਾਈ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ

0: ਜੀ ਮਹਾਰਾਜ ਜਿਹੜੇ ਨਾਮ ਨੂੰ ਜਪਦਿਆਂ ਹੋਇਆਂ ਵਾਹਿਗੁਰੂ ਜੀ ਦਾ ਹੀ ਰੂਪ ਹੋ ਚੁੱਕੇ ਨੇ, ਐਸੇ ਸੰਤ ਜਨਾਂ ਦੀ ਸੰਗਤ ਕਰੋ ਜਿਨ੍ਹਾਂ ਨੂੰ ਫਿਰ ਕਿਹਾ ਜਾਂਦਾ ਰੱਬ ਸਾਧੂ। ਪਛਾਣ ਕੀ ਹੈ ਜੀ? ਪਰਮੇਸ਼ਰ ਜੀ ਦੇ ਅੰਦਰ ਵਿਕਾਰ ਨਹੀਂ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਤੇ ਜਿਹੜੇ ਐਸੇ ਸਾਧੂ ਵਿਕਾਰਾਂ ਤੋਂ ਰਹਿਤ ਨੇ ਤੇ ਬੰਦਗੀ ਕਰਨ ਵਾਲੇ ਨੇ, ਵਾਹਿਗੁਰੂ ਜੀ ਦਾ ਹੀ ਰੂਪ ਹੋ ਚੁੱਕੇ ਨੇ। ਜਾਸ ਜਪਤ ਹਰ ਰੂਪ ਹੈ ਸਾਧ, ਜਿਨ ਹਰ ਜਪਿਆ ਸੇ ਹਰ ਹੋਏ। ਜੋ ਨਾਮ ਨੂੰ ਜਪ ਕੇ ਹਰੀ ਦਾ ਹੀ ਰੂਪ ਹੋ ਚੁੱਕੇ ਨੇ, ਉਹਨਾਂ ਦੇ ਨਾਲ ਮਿਲ ਕਰਕੇ ਨਾਮ ਨੂੰ ਜਪਣਾ ਕਰੋ। ਇਸੇ ਪ੍ਰਕਾਰ
1: ਰੂਪ ਸਾਧ ਸੰਗ,
0: ਭਾਈ ਜੋ ਸਾਧੂ ਜਨਾਂ ਦੀ ਸੰਗਤ ਕਰਨੀ ਹੈ ਨਾ, ਇਹ ਸਤ ਸੰਗਤ ਹੈ। ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਨਾਮ ਰੂਪ ਬੇੜਾ ਰੂਪ ਹੈ। ਬੇੜੇ ਤੇ ਜਹਾਜ਼ ਤੇ ਚੜ੍ਹ ਜਾਈਏ ਤੇ ਸਾਗਰ ਤੋਂ ਤਰ ਜਾਈਦਾ, ਸਾਧ ਸੰਗਤ ਰੂਪੀ ਬੇੜੇ ਵਿੱਚ ਚੜ੍ਹ ਜਾਈਏ ਤੇ ਸੰਸਾਰ ਸਾਗਰ ਤੋਂ ਤਰ ਜਾਈਦਾ। ਇਹ ਸਾਧ ਸੰਗਤ ਰੂਪੀ ਬੇੜਾ ਪਰਮੇਸ਼ਰ ਜੀ ਨੇ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਬਣਾਇਆ ਹੈ। ਸਤਿਗੁਰੂ ਦੇਵ ਪਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿਹੜੇ ਇਸ ਨਾਮ ਰੂਪੀ ਬੇੜੇ ਜਹਾਜ਼ ਤੇ ਚੜ੍ਹੇ ਨੇ ਨਾ, ਸੰਸਾਰ ਰੂਪੀ ਸਾਗਰ ਤੋਂ ਪਾਰ ਉਤਰ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋਇਆ ਹੈ। ਸੋ ਇਸ ਪ੍ਰਕਾਰ ਪਾਰ ਗਮਨ ਹੋਇਆ ਹੈ ਉਹਨਾਂ ਦਾ, ਮੁਕਤੀ ਰੂਪੀ ਕਿਨਾਰੇ ਤੇ ਉਹ ਜਾ ਉਤਰੇ ਨੇ, ਜਿਨ੍ਹਾਂ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਪਾਰ ਗ੍ਰਾਮੀ। ਸੰਸਾਰ ਰੂਪੀ ਗ੍ਰਾਮ ਤੋਂ ਅਥਵਾ ਸਾਗਰ ਤੋਂ ਉਹ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਏ ਨੇ, ਜਿਨ੍ਹਾਂ ਸਾਧ ਸੰਗਤ ਸਤਸੰਗਤ ਦੇ ਨਾਲ ਮਿਲ ਕੇ ਜਪਿਆ ਹੈ ਸਤਨਾਮ। ਤੇ ਭਾਈ ਤੁਸੀਂ ਵੀ ਸਤਸੰਗਤ ਦੇ ਨਾਲ ਮਿਲ ਕੇ ਜਪਦੇ ਰਹੋ, ਵਿਕਾਰਾਂ ਤੋਂ ਛੁੱਟ ਜਾਵੋਗੇ, ਸੰਸਾਰ ਸਾਗਰ ਤੋਂ ਸਹਿਜੇ ਹੀ ਸੁਭਾਵਕ ਹੀ ਪਾਰ ਹੋ ਜਾਵੋਗੀ ਜੀ। ਇਹ ਪਾਵਨ ਉਪਦੇਸ਼ ਗੁਰਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਉਚਾਰ ਕੇ ਬਖਸ਼ਿਆ। ਪਾਵਨ ਅੰਮ੍ਰਿਤਮਈ ਉਪਦੇਸ਼ਾਂ ਦੀ ਗੁਰ ਸ਼ਬਦਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ ਮਹਾਰਾਜ, ਜੋ ਆਪ ਜੀਆਂ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਸਿਧਾਂਤ ਅਰਥ ਸਰਵਣ ਕਰਵਾਏ ਨੇ, ਕਥਨ ਕਰਵਾਏ ਨੇ, ਤਿਸ ਦੇ ਸਾਰ ਸਿਧਾਂਤ ਨੂੰ ਸਾਡੇ ਮਨਾਂ ਦੇ ਅੰਦਰ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਪਰਪੱਕਤਾ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀਓ।
1: ਏਕ ਸ਼ਰਨ ਗੋਬਿੰਦ ਚਰਨ ਸੰਸਾਰ ਸਗਲ।

ਸੁੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦੇ ਹਾਂ। ਗੁਰੂ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇੜ ਬੇਅੰਤ ਮਾ ਹਾਜ਼ਰ ਹੋਇਆ ਹਾਜ਼ਰੀਆਂ ਧਰ ਵਿੱਚ ਕੁਰਬਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਮੰਦੇ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ।

सतगुरु सतगुरु।

Namaste.

I'm not going to be able to do that.

Yeah, I'm gonna go to the shop.

Thank you.

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਏ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ

ਭੂਤ ਬਨ ਚਾਰੇ ਛਿਤ ਛਾਉਣਾ ਸਭੈ ਦੂਤਾ ਧਾਰੀ ਪੌਣ ਕੇ ਹਾਰੀ ਸੋ ਭੁਜੰਗ ਜਾਨੀ ਅਤ ਹੈ ਤ੍ਰਿਣ ਕੇ ਭਛਈਆ ਧਨ ਲੋਭ ਕੇ ਤਜਈਆ ਤਿਤ ਗਊਵਨ ਕੇ ਜਈਆ ਬ੍ਰਿਗ ਭਈਆ ਮਾਨੀ ਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧਿਆਨੀ ਠਾਨੀ ਅਤ ਹੈ ਜਿਤੇ ਬਡ ਗਿਆ ਨਿਤ ਨੋ ਜਾਨੀ ਬਖਾਨੀ ਨਾਹੇ ਅਸ ਨ ਪ੍ਰਪੰਚ ਮਨ ਭੂਲ ਆਨੀ ਅਤ ਹੈ ਭੂਮ ਕੇ ਬਸਈਆ ਤਾਹੇ ਬੂਜਰੀ ਗਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤੈ ਤਭੂਤ ਕੈ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਚੰਗੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟਤ ਨਾ ਗੂੜਤਾ ਕੋ ਫੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰੱਖ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਬ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ

ਨਾਚਤ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰ ਮਦ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਾਵ ਭੂਮ ਕੋ ਭਰਤ ਹੈ ਸ਼ਿਵ ਸੇ ਤਪਸਿਆਦ ਬ੍ਰਹਮਾ ਸੈਨਾ ਬੇਦਚਾਰੀ ਸਨਤ ਕੁਮਾਰ ਸੀ ਤਪਸਿਆਨਾ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਵੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕੰਬਰ ਕਿਤੇ ਗਨ ਨਾ ਪਰਤ ਏ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰਹੀ ਕਿ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਤ੍ਰਪ ਕੋ ਦਲਤ ਹੈ ਮਾਨਸੇ ਮਹੀਪ ਔ ਦਿਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਪੂਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰਦ ਰੁਜੋ ਧਨ ਸੇ ਮਾਨਧਾਰੀ ਭੋਗ ਭੋਗ ਭੂਮਾਂਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੋਪ ਚੀ ਕਪਟ ਫੇਸ ਭੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਪਿਕਾਠਤ ਅਨੇਕ ਡੰਡ ਸੋ ਤਨੋ ਡੰਡੋਤ ਅਸ ਡਾਂਗ ਅਥ ਤੀਸ ਕੋ ਕਹਾ ਭਯੋ ਰੁਕੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੂਡ ਨਿਹੋ ਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਾ ਸੇ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਕ ਕੋ ਚਰਈਏ ਫਲ ਫੂਲ ਕੋ ਫਛਈਆ ਸਾਦਾ ਬਨ ਕੋ ਭ੍ਰਮਈਆ ਔਰ ਦੂਸਰੋ ਨਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਵ੍ਰਿਛਨ ਸੋ ਮਾਟੀ ਕੋ ਫਛਈਆ ਬੋਲ ਪੂਛ ਲੀਜ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੇਨ ਕਹਿ ਸਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗਿਆ ਬਰਾ ਕੀ ਮਨ ਕਾ ਬਹੁ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਬੋਨ ਹਾਰੀ ਕਹੂੰ ਬੈਠ ਲਾਏ ਦਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਕੁੰਜਰ ਔਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸ ਬੀਜ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਾਰ ਬੁੱਢ ਜੜ ਗੰਗ ਧਾਰ ਡਾਰ ਡਾਰ ਫਾਂਸ

ਜਿਹ ਜਾਤ ਪਾਤ ਨਹੀਂ ਸਤਰੁ ਮਿਤ੍ਰ ਜਿਹ ਨੇਹ ਗੇਹ ਨਹੀਂ ਚਿਹਨ ਚੇਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਭੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿਤ੍ਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਬਿਆਦ ਜਿਹ ਰੋਗ

ਇਹ ਕਾਲ ਬਿਆਲ ਕੱਟਿਓ ਨ ਅੰਗ ਅਛੈ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਵ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਤ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਉਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਵ ਕਈ ਅਗਨ ਹੋਤਰ ਗਈ ਪਉ ਨਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪਤ੍ਰ ਭਛ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦਿ ਕਰਮ ਕਹੂੰ

ਆਦੰਤ ਨਾ ਜਾਣੀਐ ਅਵਿਖਾਤ ਦੇਵ ਦੁਰੰਤ ਦੇਵ ਫੇਵ ਨਾ ਜਾਣਹੀ ਜੇ ਮਰਮ ਵੇਦ ਕਤੇਬ ਸਨਕ ਔਸਨ ਕੇਸ ਨੰਦਨ ਪਾਵਹੀ ਨ ਹਸੇਬ ਜਾਚ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨੇਦ ਨੇਦ ਪੁਕਾਰ ਹੇ ਸਿਵ ਸਫਰ ਔਮੁਖਚਾਰ ਸਰਬ ਸਬਦ ਪਤਾਰ ਕੇ ਤਰਜਾ ਪਹੀ ਜਹ ਜਾਪ ਆਦ ਦੇਵਾ ਗਾਦ ਤੇਜਾ ਨਾਦ ਮੂਲਤ ਅਤਾਪ ਜੰਤਰ ਮੰਤਰ ਨ ਆਵੈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸ ਨੰਕੇ ਬਿਖੇ ਬਿਰਾਜ ਸੂਤਰ ਭੀ ਵਹ ਨਾਹੇ ਗੂੜ ਗੌੜ ਨਾ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਤ ਉਰ

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਾ ਕਾਜ ਦੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਵਿਚਾਰ ਆਦਿ ਦੇਵ ਅਪਾਰ ਸ੍ਰੀਵਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਦ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੇ ਸਿਵ ਰੁਦਰ ਓ ਮੁਖ ਚਾਰ ਕੋਟ ਇੰਦਰ ਉਪਿੰਦਰ।

ਦਬੇ ਦੁਖ ਦੋਖ ਦਹੰਦੀ ਜਵਾਲ ਜਯੰਦੀ ਆਦ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਪਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋ ਸੀ ਸਤਿ ਪ੍ਰਕਰਖਣ ਆਦ ਅਨਿਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ

ਤਨ ਮਹੀਬ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਜਰੰਤ ਪਾਇਓ ਨ ਜਾਏ ਜਿਹ ਪੈਰ ਪਾਰ ਦੀ ਨਾਨ ਦੋਹ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜਗਿਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਰਕ ਨੀ ਮਨ ਗਾਰੇ ਪਛ ਪਸੂ ਰਗ ਨਾਗ ਨਰਾਧਿਵ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਗਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਤੁਮ ਦੋਖਨ ਕਾ ਦਲ ਦੁਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰਨ ਪਾਏ ਸਕੇ ਪਤਮਾਵਤ ਬੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਰੋਖ ਰੁਹਾਨ ਕੀ ਰੋਜੇ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰਬੇਵ ਨ ਬੇਵ ਲਖਿਓ ਭ੍ਰੰਸਿਉ ਬ੍ਰਹਮਾਏ ਵੇਦ ਪੁਰਾਨ ਕਤੇਬ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦ ਮਾ ਪਤ ਪਾਏ ਆਦ ਅਨੰਤ ਅਗਾਦ ਵਿਕਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਬਿਹੀਨਾ ਨਾਤ ਮਾਵ ਦਾਗ ਦੁਖ ਅਛਿਦ੍ਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਫਰਤਾ ਪ੍ਰਭਾ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਬਹਿ ਹੈ ਦੇਹ ਬਿਹੀਨ ਸਨੇਹ ਸਬੋਧਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇ ਜਾਨ ਕੋ ਦੇ ਜਮੀਨ ਕੋ ਦੇ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮ ਜੇ ਸੁਤ ਸੁੰਦਰ ਸ੍ਰੀਪਦ ਮਾਪਤ ਲੈ ਹੈ ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰੁ ਅਨੇਕ ਚਲਾਵਤ ਗਾਵਤ ਔਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਤੈ ਕਰ ਪਾਪ ਸੰਭੂਹਨ ਭੇਟ ਨ ਪਾਵੈ ਔਰ ਕੀ ਬਾਤ ਕਹਾ ਕਹਿ ਦੋ ਸੋ ਸੋ ਭੇਟ ਹੀ ਕੇਵਟ ਬੀਜ ਬਚਾਵੈ ਜਛ ਭੁਜੰਗ ਸੋ ਦਾਨਵ ਦੇਵਾ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰ ਨਿਆਵੈ ਪਾਇ ਸਕੇ ਨਹੀਂ ਪਾਰ ਬ੍ਰਹਮਾ ਹੂ ਕੋ ਨੇ ਤਹੀ ਨੇ ਤਹ ਬੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੂ ਮਿਰ ਗਾਇਓ ਬੇਦ ਕਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੇ ਨਹੀਂ ਪਾਰ ਉਮਾ ਪਦ ਸਿੱਧ ਸਨਾਤ ਸਨੰਦਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈ ਜੇ ਕੋ ਅਮਿਤੋਜ ਸਭੈ ਜਗ ਛਾਇਓ ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਬੰਜਹਾਰੇ ਭੇਦ ਨ ਪਾਇ ਸਕਿਓ ਅਨਭੇਦ ਕੁਖੇਦ ਤਹਿ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਵੇਖ ਅਦਵੇਖ ਜਪਿਓ ਤਿਨ ਹੀ ਗੁਲਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਬੇਸ ਸਬੋਧਨ ਕੇ ਸਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਮੋਹਨਿਆਸ ਕਰੇ ਮੁਖ ਕਾਰੇ ਦੀਨ ਦਿਆਲਾ ਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ

ਜਾਨ ਰਾਜ ਪਹਾਂ ਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ

ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਇਤਿਹਾਸ ਦੇ ਵਿੱਚ ਸਰਵਣ ਕਰਨਾ ਕੀਤਾ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹਨਾਂ ਅਧਿਆਇਆਂ ਦੇ ਵਿੱਚ ਇਹਨਾਂ ਪ੍ਰਸੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਜੋ ਹਨ ਅਤੇ ਉਹਨਾਂ ਦਾ ਇਤਿਹਾਸ ਉਹਨਾਂ ਨੇ ਸੰਕਸ਼ਿਪਤ ਰੂਪ ਦੇ ਵਿੱਚ ਦਰਜ ਕਰਨਾ ਕੀਤਾ। ਸਾਧ ਸੰਗਤ ਜੀ ਜੇ ਇਹ ਇਤਿਹਾਸ ਪੜ੍ਹਨਾ ਹੋਵੇ ਅਤੇ ਪੁਰਾਤਨ ਜਿਹੜੇ ਸਰੋਤ ਜਿਹੜੇ ਹਨ ਵਿਸ਼ੇਸ਼ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼ ਜੋ ਹੈ ਰਤਨ ਸਿੰਘ ਜੀ ਭੰਗੂ ਜੀ ਵਾਲਾ ਉਹਦੇ ਵਿੱਚ ਉਹਨਾਂ ਨੇ ਬਹੁਤ ਵਿਸਥਾਰ ਦੇ ਨਾਲ ਇਹ ਸਾਰੀ ਕਥਾ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਹਨਾਂ ਨੇ ਦਰਜ ਕਰਨਾ ਕੀਤਾ। ਔਰ ਵੀ ਸਰਕਾਰੀ ਜੋ ਲੇਖਕ ਜਿਹੜੇ ਸਨ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਲੇਕਿਨ ਜਦੋਂ ਆਪਾਂ ਇਹ ਸਾਖੀਆਂ ਪੜ੍ਹਦੇ ਹਾਂ, ਕਵੀ ਰਾਜੀ ਦਾ ਇਤਿਹਾਸ ਪੜ੍ਹਦੇ ਹਾਂ, ਥੋੜ੍ਹਾ ਇਹਦੇ ਵਿੱਚ ਇਤਿਹਾਸ ਜਦੋਂ ਆਪਾਂ ਦੂਜੇ ਸਰੋਤ ਪੜ੍ਹਦੇ ਹਾਂ ਉਹਦੇ ਨਾਲ ਕੁਛ ਕੁ ਘਟਨਾਵਾਂ ਮੇਲ ਨਹੀਂ ਖਾਂਦੀਆਂ ਹਨ, ਕਿਉਂਕਿ ਲੱਗਦਾ ਇੱਥੇ ਖਾਸ ਕਰਕੇ ਭਾਈ ਵੀਰ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਵੀ ਇਹ ਫੁੱਟਨੋਟ ਦੇਣਾ ਕੀਤਾ ਕਿ ਜੋ ਇਤਿਹਾਸ ਕਵੀ ਰਾਜ ਜੀ ਤੱਕ ਜੋ ਪਹੁੰਚਿਆ ਨਾ ਅਤੇ ਲੱਗਦਾ ਉਹ ਸਹੀ ਨਹੀਂ ਸੀ। ਦੂਜੇ ਇਤਿਹਾਸ ਨੂੰ ਜੇ ਪੜ੍ਹਦੇ ਹਾਂ ਕੁਛ ਸਾਖੀਆਂ ਇਹਦੇ ਵਿੱਚ ਸਹੀ ਹਨ ਅਤੇ ਕੁਛ ਦਾ ਜਿਹੜਾ ਹੈ ਕੁਛ ਕੁ ਫਰਕ ਜਿਹੜਾ ਹੈ ਉਹ ਸਾਨੂੰ ਪ੍ਰਤੱਖ ਨਜ਼ਰ ਆਵੇਗਾ। ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਇਹ ਜ਼ਿਕਰ ਆਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਆ ਕੇ ਭਾਈ ਤੁਸੀਂ ਆ ਫੌਜਾਂ ਲੈ ਕਰਕੇ ਉਹਨਾਂ ਨੇ ਵਚਨ ਕੀਤਾ, ਮਹਾਰਾਜ ਆਪ ਜੀ ਦੱਸਦੇ ਹੋ ਕਿ ਇਹ ਮੁਲਕਪਤੀ ਜਿਹੜੇ ਹਨ ਹਿੰਦੁਸਤਾਨ ਦੇ ਜੋ ਬਾਦਸ਼ਾਹ ਸਰਕਾਰਾਂ ਜਿਹੜੀਆਂ ਹਨ ਇਹਨਾਂ ਦੇ ਨਾਲ ਜੰਗ ਕਰਨਾ, ਇਹਨਾਂ ਦੇ ਨਾਲ ਯੁੱਧ ਕਰਨਾ, ਅਤੇ ਮੇਰੇ ਕੋਲ ਕੀ ਸ਼ਕਤੀ ਹੈ ਮਹਾਰਾਜ, ਮੇਰੇ ਕੋਲ ਤਾਂ ਕੋਈ ਫੌਜਾਂ ਵੀ ਨਹੀਂ ਹਨ। ਸਿਆਣੇ ਕਹਿੰਦੇ ਕਿ ਜੇ ਦੁਸ਼ਮਣ ਤੁਹਾਡਾ ਹਜ਼ਾਰ ਹੈ ਉਹਦੇ ਨਾਲ ਮੁਕਾਬਲਾ ਕਰਨਾ, ਜੇ ਤੁਹਾਡੇ ਕੋਲ ਵੀ ਹਜ਼ਾਰ ਹੈ ਤਾਂ ਚਲੋ ਠੀਕ ਹੈ ਬਰਾਬਰ ਦਾ ਮੁਕਾਬਲਾ, ਜੇ ਤੁਹਾਡੇ ਕੋਲ 1200 ਫੌਜਾਂ ਹਨ ਤਾਂ ਆਪਾਂ ਕਹਿ ਸਕਦੇ ਹਾਂ ਜੀ ਆਪਣਾ ਪਲੜਾ ਬੜਾ ਭਾਰੀ ਹੈ। ਜੇ ਆਪਾਂ ਬੋਲਾਂਗੇ ਨਹੀਂ ਜੀ ਦੁਸ਼ਮਣ ਹਜ਼ਾਰ ਦੀ ਸੰਖਿਆ ਦੇ ਵਿੱਚ ਆਪਣੇ ਕੋਲ 600 ਬੰਦਾ ਹੈ, ਫਿਰ ਵੀ ਆਪਾਂ ਕਹਿ ਸਕਦੇ ਹਾਂ ਚਲੋ ਜੀ ਸੰਘਰਸ਼ ਕਰਨਾ ਪਵੇਗਾ। ਲੇਕਿਨ ਸਤਿਗੁਰੂ ਮਹਾਰਾਜ ਮੈਨੂੰ ਆਪ ਜੀ ਤੋਰਨ ਲੱਗੇ ਹੋ ਅਤੇ ਸਿਰਫ ਜੱਥਾ ਜਿਹੜਾ 25 ਸਿੰਘਾਂ ਦਾ ਜੱਥਾ ਆਪ ਜੀ ਦੇ ਰਹੇ ਹੋ, ਮੈਂ ਕਿਸ ਤਰ੍ਹਾਂ ਮਹਾਰਾਜ ਇਹਨਾਂ ਦੇ ਨਾਲ ਜੰਗ ਕਰਾਂ, ਇਹਨਾਂ ਦੇ ਨਾਲ ਯੁੱਧ ਕਰਨਾ ਕਰਾਂ। ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਬੰਦਾ ਸਿੰਘ ਜੀ ਤੁਸੀਂ ਫਿਕਰ ਨਾ ਕਰਨਾ ਕਰੋ, ਤੁਸੀਂ ਅੱਖਾਂ ਨੂੰ ਬੰਦ ਕਰੋ, ਬੰਦ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਫਿਰ ਖੋਲ੍ਹ ਕੇ ਦੇਖੋ, ਤੁਹਾਨੂੰ ਨਜ਼ਾਰੇ ਨਜ਼ਰ ਆ ਜਾਣਗੇ। ਬਾਬਾ ਜੀ ਨੇ ਇੰਝ ਹੀ ਕੀਤਾ ਪਿਆਰਿਓ, ਅੱਖਾਂ ਬੰਦ ਕਰਕੇ ਜਦੋਂ ਖੋਲ੍ਹ ਕੇ ਵੇਖੀਆਂ ਕੀ ਤੱਕਦੇ ਆਕਾਸ਼ ਮੰਡਲ ਦੇ ਵਿੱਚ ਅਕਾਲੀ ਫੌਜਾਂ ਹੀ ਫੌਜਾਂ ਹਨ। ਅਤੇ ਸਤਿਗੁਰੂ ਮਹਾਰਾਜ ਜੀ ਨੇ 5 ਤੀਰ ਦਿੱਤੇ, ਨਗਾਰਾ ਧੌਂਸਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ, 5 ਸਿੰਘਾਂ ਦੀ ਤਾਬੇਦਾਰੀ ਸਤਿਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਅਤੇ ਵਚਨ ਕਰਨਾ ਕੀਤਾ ਕਿ ਬਾਬਾ ਜੀ ਆ ਤੀਰ ਜਿਹੜੇ ਹਨ ਜਦੋਂ ਬਹੁਤ ਜ਼ਿਆਦਾ ਲੋੜ ਪੈ ਜਾਵੇ, ਜਦੋਂ ਤੁਹਾਨੂੰ ਲੱਗਦਾ ਕਿ ਭਾਈ ਹੁਣ ਕੰਮ ਜਿਹੜਾ ਬੜਾ ਖਰਾਬ ਹੋਣ ਵਾਲਾ, ਹੁਣ ਮਦਦ ਦੀ ਲੋੜ ਹੈ, ਅਤੇ ਉਸ ਵੇਲੇ ਆ ਤੀਰ ਨੂੰ ਜੇ ਆਪਣੀ ਪ੍ਰਤੰਚਾ ਦੇ ਵਿੱਚ ਚਾੜਨਾ ਕਰੋ, ਇਕਾਂਤ ਦੇ ਵਿੱਚ ਅਰਦਾਸ ਬੇਨਤੀ ਕਰਕੇ ਨਾ ਇਹਨੂੰ ਚਾੜੋ ਅਤੇ ਆਕਾਸ਼ ਦੇ ਵੱਲ ਇਹਦਾ ਮੂੰਹ ਕਰਨਾ ਕਰੋ, ਉਸੇ ਵੇਲੇ ਗੈਬੀ ਸ਼ਕਤੀਆਂ ਜਿਹੜੀਆਂ ਹਨ ਤੁਹਾਡੇ ਤਾਬੇ ਦੇ ਵਿੱਚ ਆ ਜਾਣਗੀਆਂ। ਇਹ ਮਹਾਰਾਜ ਨੇ ਵਚਨ ਕੀਤਾ ਅਤੇ ਨਾਲ ਕਿਹਾ ਕਿ ਤੁਸੀਂ ਜਾਣਾ ਹੈ ਜਮੁਨਾ ਪਾਰ ਕਰਕੇ ਸਢੌਰਾ ਜਿਹੜਾ ਹੈ, ਖਾਸ ਕਰਕੇ ਇੱਥੇ ਸਢੌਰੇ ਦਾ ਜ਼ਿਕਰ ਆਇਆ, ਸਮਾਣਾ ਜਿਹੜਾ ਹੈ ਪਿਆਰਿਓ, ਸਮਾਣਾ ਅਤੇ ਸਢੌਰਾ ਇਹ ਜਿਹੜੇ ਪਿੰਡ ਜਿਹੜੇ ਹਨ
ਸਡੌਰੇ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਇਹ ਉਹ ਰਿਹਾ ਕਰਦੇ ਸਨ ਅਤੇ ਉੱਥੋਂ ਦੇ ਹਾਕਮ ਨੇ ਉਸ ਬੇਈਮਾਨ ਨੇ ਔਰ ਵੀ ਲੋਕਾਂ ਨੇ ਮਿਲ ਕਰਕੇ ਉਹਨਾਂ ਦੇ ਸਾਰੇ ਮੁਰੀਦਾਂ ਨੂੰ ਅਤੇ ਨਾਲ ਉਹਨਾਂ ਦੇ ਪਰਿਵਾਰ ਨੂੰ ਕੋਹ ਕੋਹ ਕਰਕੇ ਪੀੜ ਪੀੜ ਕਰਕੇ ਕੋਲੂ ਦੇ ਵਿੱਚ ਉਹਨਾਂ ਨੂੰ ਮਾਰਨਾ ਕੀਤਾ, ਉਹਨਾਂ ਨੂੰ ਸ਼ਹੀਦ ਕਰਨਾ ਕੀਤਾ। ਸਮਾਣੇ ਦੇ ਵਿੱਚ ਸਾਧ ਸੰਗਤ ਜੀ ਕਿਹਾ ਜਾਂਦਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਜਲਾਦ ਹਨ, ਧੰਨ ਨਾਵੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜਿਹੜਾ ਜਲਾਦ ਜਿਹੜਾ ਹੈ ਕਿਹਾ ਜਾਂਦਾ ਉਹ ਉੱਥੇ ਰਿਹਾ ਕਰਦੇ ਸਨ। ਅਤੇ ਮਹਾਰਾਜ ਜੀ ਨੇ ਸਡੌਰੇ ਦਾ ਜ਼ਿਕਰ ਕਰਨਾ ਕੀਤਾ, ਕਿਹਾ ਕਿ ਇੱਥੇ ਸਾਡੇ ਅਨਿਨ ਪਿਆਰੇ ਪੀਰ ਬੁੱਧੂ ਸ਼ਾਹ ਜੀ ਰਿਹਾ ਕਰਦੇ, ਇਹਨਾਂ ਜ਼ਾਲਮਾਂ ਨੇ ਬੇਈਮਾਨਾਂ ਨੇ ਕੋਹ ਕੋਹ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਚੇਲੇ ਬਾਲਿਆਂ ਨੂੰ ਮੁਰੀਦਾਂ ਨੂੰ ਸਾਰਿਆਂ ਨੂੰ ਮਾਰਨਾ ਕੀਤਾ, ਸ਼ਹੀਦ ਕਰਨਾ ਕੀਤਾ। ਤੁਸੀਂ ਪਹਿਲਾਂ ਜਾ ਕਰਕੇ ਇਹਨਾਂ ਤੋਂ ਬਦਲਾ ਲੈਣਾ। ਇਸ ਤਰ੍ਹਾਂ ਫਿਰ ਬਾਬਾ ਜੀ ਆਏ, ਆ ਕਰਕੇ ਸਾਧ ਸੰਗਤ ਜੀ ਕਪਾਲ ਮੋਚਨ ਦਾ ਜਿਹੜਾ ਅਸਥਾਨ ਜਿਹੜਾ ਹੈ ਉਹਤੋਂ ਅੱਗੇ ਜਾ ਕਰਕੇ ਇੱਕ ਟਿੱਬੇ ਦੇ ਉੱਤੇ ਇਹਨਾਂ ਨੇ ਆਪਣਾ ਡੇਰਾ ਕਰਨਾ ਕੀਤਾ। ਇਹ ਵੀ ਇੱਥੇ ਬਚਨ ਆਉਂਦਾ ਹੈ ਕਿ ਇੱਕ ਪਿਆਰਿਓ ਇੱਥੋਂ ਦਾ ਹਾਕਮ ਸੀ ਅਸਮਾਨ ਖਾਨ ਕਰਕੇ, ਅਤੇ ਉਹ ਇੰਨਾ ਜ਼ਿਆਦਾ ਨਾ ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦਾ ਇੱਥੋਂ ਦਾ ਵੱਡਾ ਹਾਕਮ ਸੀ, ਇੰਨਾ ਬੇਈਮਾਨ, ਅਤੇ ਇਹਨੇ ਕੀ ਕੀਤਾ ਇਹਦੇ ਇਲਾਕੇ ਦੇ ਵਿੱਚ ਜਿੱਥੋਂ ਤੱਕ ਇਹਦੀ ਚੱਲਦੀ ਸੀ ਨਾ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਹਿੰਦੂ ਬੱਚੀਆਂ ਜਿਨ੍ਹਾਂ ਦਾ ਜਦੋਂ ਵਿਆਹ ਕਾਰਜ ਹੁੰਦਾ ਅਤੇ ਇਹਨੇ ਇਸ ਤਰ੍ਹਾਂ ਮਰਿਆਦਾ ਬਣਾਈ, ਇਸ ਤਰ੍ਹਾਂ ਰੋਬ ਝਾੜਿਆ ਕਿ ਜਿਹੜੀ ਲੜਕੀ ਦਾ ਵਿਆਹ ਹੋਇਆ ਉਹ ਲੜਕੀ ਦਾ ਜਿਹੜਾ ਕੁਆਰਾ ਡੋਲਾ ਸਭ ਤੋਂ ਪਹਿਲੇ ਉਹਦੇ ਘਰ ਦੇ ਵਿੱਚ ਜਾਵੇਗਾ। ਉਹ ਆਪਣੇ ਕੋਲ ਇੱਕ ਦੋ ਦਿਨ ਉਹ ਬੀਬੀ ਨੂੰ ਆਪਣੇ ਕੋਲ ਰੱਖੇਗਾ, ਉਹਦਾ ਸਤ ਭੰਗ ਕਰੇਗਾ, ਉਹ ਤੋਂ ਬਾਅਦ ਉਹਨੇ ਉਹ ਡੋਲਾ ਜਿਹੜਾ ਛੱਡਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਇਲਾਕੇ ਦੇ ਵਿੱਚ ਕਿਹਾ ਜਾਂਦਾ ਕੋਈ ਵੀ ਹਿੰਦੂ ਬਹੁ ਬੇਟੀ ਦਾ ਜੇ ਵਿਆਹ ਹੁੰਦਾ ਤੇ ਸਭ ਤੋਂ ਪਹਿਲੇ ਵਿਆਹ ਤੋਂ ਬਾਅਦ ਉਹਦਾ ਡੋਲਾ ਉਸ ਪਾਪੀ ਕੋਲ ਉਹ ਬੇਈਮਾਨ ਦੇ ਕੋਲ ਭੇਜਣਾ ਪੈਂਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਪਤਾ ਚੱਲਿਆ ਤੇ ਉਸ ਪਾਪੀ ਨੂੰ ਮੌਤ ਦੇ ਘਾਟ ਉਤਾਰਨਾ ਕੀਤਾ, ਉਹਦੀ ਬਣਦੀ ਸਜ਼ਾ ਜਿਹੜੀ ਹੈ ਉਹਨੂੰ ਦਿੱਤੀ ਗਈ ਹੈ। ਤੇ ਔਰ ਵੀ ਬਹੁਤ ਸਾਰੇ ਜਦੋਂ ਇਸ ਤਰ੍ਹਾਂ ਉਹਨਾਂ ਨੇ ਕਾਰਨਾਮੇ ਕਰਨੇ ਕੀਤੇ, ਕੱਲ ਵੀ ਦਾਸ ਨੇ ਜੋ ਬੇਨਤੀ ਕੀਤੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਜ਼ਮੀਨ ਦਾ ਮਾਲਕ ਜਿਹੜਾ ਕਿਸਾਨ ਨਹੀਂ ਹੋਇਆ ਕਰਦਾ, ਖਾਸ ਕਰਕੇ ਜਿੰਨੀਆਂ ਵੀ ਜ਼ਮੀਨਾਂ ਉਹਦੇ ਮਾਲਕ ਜਿਹੜੇ ਜਾਗੀਰਦਾਰ ਹੋਇਆ ਕਰਦੇ ਸੀ, ਰਾਜੇ ਰਜਵਾੜੇ ਹੋਇਆ ਕਰਦੇ ਸਨ। ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਇਹੋ ਜਿਹੀ ਕ੍ਰਾਂਤੀ ਲਿਆਉਣੀ ਕੀਤੀ, ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਾਡੀ ਮਦਦ ਕਰੋ, ਆਪਾਂ ਰਲ ਮਿਲ ਕਰਕੇ ਇਹ ਜਿਹੜਾ ਪ੍ਰਥਾ ਇਹਨੂੰ ਤੋੜਨਾ ਕਰੀਏ, ਅਤੇ ਜਿੰਨੀ ਜ਼ਮੀਨ ਤੁਸੀਂ ਜਿੰਨੀ ਥਾਂ ਦੇ ਵਿੱਚ ਜ਼ਮੀਨ ਦੇ ਉੱਤੇ ਹੱਲ ਵਾਉਂਦੇ ਹੋ ਉਹ ਜ਼ਮੀਨ ਮੈਂ ਤੁਹਾਨੂੰ ਤੁਹਾਡੇ ਨਾਂ ਦੇ ਉੱਤੇ ਕਰਕੇ ਦੇਵਾਂਗਾ। ਫਿਰ ਪਿਆਰਿਓ ਲੋਕ ਬਾਬਾ ਜੀ ਦੇ ਨਾਲ ਜੁੜਦੇ ਗਏ, ਉਹਨਾਂ ਨੇ ਉਹਨਾਂ ਹਾਕਮਾਂ ਦੇ ਨਾਲ ਜੰਗ ਕੀਤਾ, ਉਹਨਾਂ ਨੂੰ ਮਾਰ ਕਰਕੇ ਮੌਤ ਦੇ ਘਾਟ ਉਤਾਰਿਆ, ਜਾਂ ਜਿਹੜਾ ਸ਼ਰਨ ਵਿੱਚ ਆਇਆ ਉਹਨਾਂ ਨੂੰ ਰੱਖ ਲਿਆ। ਉਹ ਤੋਂ ਬਾਅਦ ਸਮਝੋ ਕੋਈ ਕਿਸਾਨ 100 ਕਿੱਲੇ ਦੇ ਉੱਤੇ ਹਲ ਵਾਉਂਦਾ ਸੀ ਅਤੇ ਬਾਬਾ ਜੀ ਨੇ ਫਿਰ ਪਟਾ ਲਿਖ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਇਹ 100 ਕਿੱਲੇ ਦਾ ਮਾਲਕ ਤੂੰ ਹੈ। ਹਾਂ, ਸਰਕਾਰ ਨੂੰ ਜੋ ਟੈਕਸ ਦੇਣਾ ਉਹ ਵੱਖਰੀ ਗੱਲ ਹੈ, ਪਹਿਲੇ ਪਿਆਰਿਓ ਜ਼ਮੀਨ ਦਾ ਮਾਲਕ ਕੋਈ ਵਿਅਕਤੀ ਨਹੀਂ ਹੋਇਆ ਕਰਦਾ ਸੀ। ਇਸ ਤਰ੍ਹਾਂ ਫਿਰ ਇਹਨਾਂ ਨੇ ਜਦੋਂ ਕੀਤਾ, ਕ੍ਰਾਂਤੀ ਆਈ, ਬਹੁਤ ਸਾਰੇ ਜਿਹੜੇ ਜੱਟ ਜ਼ਮੀਂਦਾਰਾਂ ਕਰਨ ਵਾਲੇ ਉਹ ਬਾਬਾ ਜੀ ਦੇ ਨਾਲ ਜੁੜਦੇ ਗਏ। ਜਿਹੜਾ ਪਿਆਰਿਓ ਅੜ ਜਾਂਦਾ ਸੀ, ਖੜ ਜਾਂਦਾ ਸੀ, ਜਿਹੜੇ ਬੇਈਮਾਨ ਬੰਦੇ ਲੋਕਾਂ ਨੂੰ ਤਕਲੀਫਾਂ ਦਿੰਦੇ ਸਨ, ਖਾਸ ਕਰਕੇ ਇਸਲਾਮੀ ਰਾਜ ਸੀ ਪਿਆਰਿਓ, ਤੁਰਕਾਂ ਦਾ ਬੇਈਮਾਨਾਂ ਦਾ ਰਾਜ ਸੀ, ਹਰ ਪਾਸੇ ਉਹਨਾਂ ਦੇ ਰਾਜੇ ਰਜਵਾੜੇ ਸਨ। ਜਿਹੜਾ ਵੀ ਤੁਰਕ ਬੇਈਮਾਨ ਹੋ ਕਰਕੇ ਪ੍ਰਜਾ ਦੇ ਉੱਤੇ ਅਤਿਆਚਾਰ ਕਰਦਾ, ਦੁਰਾਚਾਰ ਕਰਦਾ, ਲੋਕੀ ਜਾ ਕਰਕੇ ਬਾਬਾ ਜੀ ਕੋਲ ਸ਼ਿਕਾਇਤਾਂ ਕਰਦੇ ਕਿ ਬਾਬਾ ਜੀ ਆਓ ਸਾਡੇ ਕੋਲ ਫੌਜਾਂ ਚਾੜ ਕੇ ਆਓ, ਆਹ ਜਿਹੜਾ ਬੇਈਮਾਨ ਬੰਦਾ ਸਾਡੇ ਇਲਾਕੇ ਦੇ ਵਿੱਚ ਇਹਨੇ ਬੜਾ ਫਿਤੂਰ ਪਾਇਆ ਹੈ, ਬਹੁਤ ਇਹ ਕੁਰੀਤੀਆਂ ਕਰਦਾ, ਇਹਦਾ ਸੌਦਾ ਲਾਓ। ਫਿਰ ਬਾਬਾ ਜੀ ਉਹਦੇ ਉਸ ਪਾਸੇ ਜਾਂਦੇ ਹਨ ਅਤੇ ਉਹਨਾਂ ਦਾ ਸੌਦਾ ਲਾਉਂਦੇ ਸਨ। ਜਿਹੜੀ ਸ਼ਰਨ ਜਿਹੜਾ ਕੋਈ ਸ਼ਰਨ ਦੇ ਵਿੱਚ ਆ ਜਾਵੇ ਉਹਨੂੰ ਬਖਸ਼ਿਆ ਵੀ ਜਾਂਦਾ, ਉਹਨੂੰ ਕਿਹਾ ਜਾਂਦਾ ਕਿ ਭਾਈ ਆਪਣੇ ਗੁਨਾਹਾਂ ਨੂੰ ਕਬੂਲ ਕਰ, ਜੇ ਤੂੰ ਪ੍ਰਣ ਕਰਦਾ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗਲਤ ਕੰਮ ਨਹੀਂ ਕਰਾਂਗਾ, ਨੇਕ ਦਿਲੀ ਦੇ ਨਾਲ ਇਮਾਨਦਾਰੀ ਦੇ ਨਾਲ ਰਾਜ ਪ੍ਰਬੰਧ ਕਰਾਂਗਾ ਅਤੇ ਤੇਰਾ ਰਾਜ ਤੈਨੂੰ ਦਿੱਤਾ ਜਾਵੇਗਾ। ਇਸ ਤਰ੍ਹਾਂ ਜਿਹੜਾ ਹਲੇਮੀ ਰਾਜ ਜਿਹੜਾ ਬਾਬਾ ਜੀ ਨੇ ਸਥਾਪਿਤ ਕਰਨਾ ਕੀਤਾ। ਇੱਕ ਵਾਰੀ ਦੀ ਘਟਨਾ ਹੈ ਪਿਆਰਿਓ,
ਜਦੋਂ ਬਾਬਾ ਜੀ ਆਏ ਸੀ ਨਾ ਇਸ ਪਾਸੇ ਯਮੁਨਾ ਪਾਰ ਕਰਨਾ ਕੀਤਾ, ਖਾਸ ਕਰਕੇ ਇਹ ਜਿਹੜੇ ਪ੍ਰਸੰਗ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਹੈ ਉਹ ਅਸਲ ਦੇ ਵਿੱਚ ਇੰਝ ਸਾਖੀ ਆਉਂਦੀ ਹੈ, ਇੰਝ ਕਥਾ ਆਉਂਦੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਯਮੁਨਾ ਪਾਰ ਕਰਕੇ ਇਸ ਪਾਸੇ ਆਏ ਅਤੇ ਮਾਇਆ ਪੂਰੀ ਘੱਟ ਗਈ ਸੀ, ਕੁਛ ਵੀ ਨਹੀਂ ਸੀ ਉਹਨਾਂ ਦੇ ਕੋਲ, ਅਤੇ ਕਹਿਣ ਲੱਗੇ ਕਿ ਖਾਲਸਾ ਜੀ ਉਹ ਆਪਣਾ ਗੁਜ਼ਰ ਬਸਰ ਕਿਸ ਤਰ੍ਹਾਂ ਹੋਵੇਗਾ, ਪੈਸਾ ਤੁਹਾਡੇ ਕੋਲ ਹੋਵੇ ਤਾਂ ਹੀ ਤਾਂ ਦੇਖੋ ਵਧੀਆ ਹਥਿਆਰ ਘੋੜੇ ਆਦਿਕ ਖਰੀਦ ਸਕਦੇ ਹੋ, ਖੁਰਾਕਾਂ ਖਾ ਸਕਦੇ ਹੋ, ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਕੀ ਕਰੋਗੇ? ਅਤੇ ਫਿਰ ਬੜੇ ਪਰੇਸ਼ਾਨ ਹੋ ਗਏ, ਕਹਿੰਦੇ ਜੀ ਹੁਣ ਕੀ ਕੀਤਾ ਜਾਵੇ, ਆਪਾਂ ਕੀ ਕਰੀਏ, ਹੁਣ ਪੈਸਾ ਕਿੱਥੋਂ ਲੈ ਕੇ ਆਈਏ? ਅਤੇ ਉਸ ਵੇਲੇ ਫਿਰ ਇਹ ਪੰਜ ਗੁਰੂ ਕੇ ਪਿਆਰਿਆਂ ਨੇ ਫਿਰ ਬਾਬਾ ਜੀ ਜਦੋਂ ਪਰੇਸ਼ਾਨ ਹੋਏ ਕਿਹਾ ਕਿ ਗੁਰਮਤਾ ਕੀਤਾ ਕੀ ਕੀਤਾ ਜਾਵੇ, ਕੀ ਆਪਾਂ ਨੂੰ ਕਰਨਾ ਚਾਹੀਦਾ? ਸਿੰਘ ਕਹਿਣ ਲੱਗੇ ਕਿ ਭਾਈ ਸਾਨੂੰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ, ਮਹਾਰਾਜ ਨੇ ਵੀ ਵਚਨ ਕੀਤਾ ਸੀ ਨਾ ਕੋਈ ਵੀ ਤੁਹਾਡਾ ਕੰਮ ਅੜਖੜ ਜਾਵੇ ਤੇ ਤੁਸੀਂ ਇਹ ਅਰਦਾਸ ਬੇਨਤੀ ਕਰਨਾ ਕਰੋ, ਜਦੋਂ ਅਰਦਾਸ ਬੇਨਤੀ ਕਰੋਗੇ ਅਸੀਂ ਤੁਹਾਡੀ ਇਮਦਾਦ ਕਰਾਂਗੇ, ਤੁਹਾਡੀ ਮਦਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਵੇਗੀ। ਸਿੰਘਾਂ ਨੇ ਇਹ ਅਰਦਾਸ ਕੀਤੀ, ਇਹ ਬੇਨਤੀ ਕੀਤੀ ਕਿ ਸੱਚਾ ਪਾਤਸ਼ਾਹ ਸਤਿਗੁਰੂ ਜੀਓ ਮਾਇਆ ਦੀ ਘਾਟ ਪੈ ਗਈ ਹੈ, ਮਾਇਆ ਦਾ ਟੋਟਾ ਆ ਗਿਆ ਮਹਾਰਾਜ, ਮਾਇਆ ਤੋਂ ਬਗੈਰ ਕੰਮ ਨਹੀਂ ਹੋਣਾ, ਕਿਰਪਾ ਕਰੋ ਖੁੱਲ੍ਹੇ ਭੰਡਾਰੇ ਬਖਸ਼ਣਾ ਕਰੋ। ਜਦੋਂ ਇਹ ਅਰਦਾਸ ਬੇਨਤੀ ਕੀਤੀ ਕਹਿੰਦੇ ਉਹ ਤੋਂ ਬਾਅਦ ਇੱਕ ਦੋ ਦਿਨ ਤੋਂ ਬਾਅਦ ਦੇਖੋ ਇੱਕ ਬਹੁਤ ਵੱਡਾ ਲੁਬਾਣਾ ਸ਼ਾਹੂਕਾਰ ਜਿਹੜਾ ਉਹ ਰਸਤੇ ਵਿੱਚ ਬਾਬਾ ਜੀ ਨੂੰ ਮਿਲਿਆ, ਗੁਰੂ ਕੇ ਸਿੱਖ ਜਾਣ ਕਰਕੇ ਉਹਨੇ ਗੱਲਬਾਤ ਕੀਤੀ। ਉਹ ਕਹਿੰਦਾ ਕਿ ਕੌਣ ਹਨ? ਅਤੇ ਫਿਰ ਸਿੰਘਾਂ ਨੇ ਕਿਹਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਪੰਥ ਦਾ ਜਥੇਦਾਰ ਸਥਾਪਿਤ ਕਰਨਾ ਕੀਤਾ, ਇਹ ਪੰਥ ਦੇ ਜਥੇਦਾਰ ਹਨ। ਉਹਨੂੰ ਜਦੋਂ ਪਤਾ ਚੱਲਿਆ ਕਿ ਪੰਥ ਦੇ ਆਗੂ ਜਥੇਦਾਰ, ਅਤੇ ਉਹਨੇ ਪਿਆਰਿਓ ਉਹਦਾ ਕੋਈ ਕੰਮ ਅੜ ਗਿਆ ਸੀ, ਉਹਦੀ ਦਸਵੰਧ ਦੀ ਬਹੁਤ ਤਕੜੀ ਮਾਇਆ ਉਹਦੇ ਕੋਲ ਸੀ, ਉਹਨੇ ਕਿਹਾ ਕਿ ਜੀ ਆਹ ਮਾਇਆ ਮੈਂ ਮਹਾਰਾਜ ਨੂੰ ਅਰਪਣ ਕਰਨੀ ਸੀ, ਲੇਕਿਨ ਗੁਰੂ ਮਹਾਰਾਜ ਤਾਂ ਦੱਖਣ ਪਾਸੇ ਗਏ ਹਨ, ਮਹਾਰਾਜ ਜੀ ਨੇ ਜਥੇਦਾਰ ਜੀ ਨੂੰ ਇਸ ਪਾਸੇ ਭੇਜਣਾ ਕੀਤਾ, ਅਤੇ ਮੈਂ ਬੇਨਤੀ ਕਰਦਾ ਮੈਂ ਉਹ ਮਾਇਆ ਜਿਹੜੀ ਦਸਵੰਧ ਦੀ ਮਾਇਆ ਮੈਂ ਬਾਬਾ ਜੀ ਨੂੰ ਚੜਾ ਦੇਵਾਂ। ਅਤੇ ਉਹਨਾਂ ਨੇ ਉਹ ਮਾਇਆ ਜਿਹੜੀ ਹੈ ਬਾਬਾ ਜੀ ਨੂੰ ਚੜਾ ਦਿੱਤੀ, ਉਹ ਮਾਇਆ ਬਹੁਤ ਜ਼ਿਆਦਾ ਮਾਇਆ ਆਈ, ਉਹ ਮਾਇਆ ਲੈ ਕਰਕੇ ਫਿਰ ਗੁਰੂ ਕੇ ਖਾਲਸੇ ਨੇ ਆਪਣੇ ਕਾਰਜ ਰਾਸ ਕਰਨੇ ਕੀਤੇ। ਅਤੇ ਕਹਿੰਦੇ ਇਤਿਹਾਸ ਨੂੰ ਜਦੋਂ ਆਪਾਂ ਅਨ ਸਰੋਤਾਂ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ, ਇਹ ਵੇਖ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵਿਸ਼ਵਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਔਰ ਜ਼ਿਆਦਾ ਦ੍ਰਿੜ ਹੋ ਗਿਆ, ਮਨ ਵਿੱਚ ਪੂਰਨ ਵਿਸ਼ਵਾਸ ਆ ਗਿਆ ਕਿ ਸਤਿਗੁਰੂ ਮਹਾਰਾਜ ਸਾਡੇ ਅੰਗ ਸੰਗ ਸਹਾਈ ਹਨ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਤਿਗੁਰੂ ਮਹਾਰਾਜ ਅੰਗ ਸੰਗ ਸਹਾਈ ਹਨ, ਕੋਈ ਵੀ ਕੰਮ ਅੜਖੜ ਜਾਵੇ ਜਾਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਮਹਾਰਾਜ ਜੀ ਨੇ ਆਪ ਵਰਤ ਕਰਕੇ ਸਾਡੇ ਕਾਰਜ ਰਾਸ ਕਰਨੇ ਹਨ। ਇਸ ਤਰ੍ਹਾਂ ਇਹ ਇਤਿਹਾਸ ਦੀਆਂ ਸਾਖੀਆਂ ਆਉਂਦੀਆਂ। ਆਓ ਸਾਧ ਸੰਗਤ ਜੀ, ਜਿਹੜੇ ਦੁਸ਼ਟ ਦੋਖੀ ਜਿਹੜੇ ਬੇਈਮਾਨ ਬੰਦੇ, ਕਿਸ ਤਰ੍ਹਾਂ ਬਾਬਾ ਜੀ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਭੁਗਤਾਉਂਦੇ ਹਨ, ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਗੁਰੂ ਕੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਨਾਂ ਨੇ ਸਲਾਹ ਮਸ਼ਵਰਾ ਕਰਨਾ ਕੀਤਾ।
1: ਜਾਗਰਤ ਭਏ ਕਰਨ ਰਨ ਖੇਤ।
0: ਹੁਣ ਇਹਨਾਂ ਨੂੰ ਪਤਾ ਚੱਲਿਆ ਕਿ ਭਾਈ ਆ ਬੇਈਮਾਨ ਬੰਦੇ ਜਿਹੜੇ ਹਨ ਇਹਨਾਂ ਦਾ ਆਪਾਂ ਨੇ ਸੌਦਾ ਲਾਉਣਾ ਹੈ, ਤੇ ਅੰਮ੍ਰਿਤ ਵੇਲੇ ਇਹ ਸੁਚੇਤ ਹੋ ਗਏ।
1: ਚਾਰ ਘੜੀ ਕੇ ਅੰਮ੍ਰਿਤ ਵੇਲੇ।
0: ਜਦੋਂ ਅੰਮ੍ਰਿਤ ਵੇਲਾ ਚਾਰ ਘੜੀ ਸਮਾਂ ਜਦੋਂ ਰਹਿੰਦਾ ਹੈ,
1: ਸੋਚ ਸ਼ਨਾ ਨੇ ਆਯੁਧ ਲੇ
0: ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਨਾਲ ਇਹ ਗੁਰੂ ਕੇ ਸਿੰਘ ਔਰ ਵੀ ਜਿਹੜੇ ਵੀ ਬਾਬਾ ਜੀ ਦੇ ਨਾਲ ਰਲਦੇ ਗਏ, ਬਾਬਾ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਰਲਾਉਣਾ ਕੀਤਾ। ਇਹ ਸਾਰੀਆਂ ਫੌਜਾਂ ਅੰਮ੍ਰਿਤ ਵੇਲੇ ਸੁਚੇਤ ਹੋ ਗਈਆਂ।
1: ਅਲਪ ਗ੍ਰਾਮ ਨਰ ਸੁਪਤ ਨਿਸ਼ੰਕ।
0: ਹੁਣ ਉਹ ਨਗਰ ਦੇ ਲੋਕ ਜਿਹੜੇ ਹਨ ਉਹ ਅੰਮ੍ਰਿਤ ਵੇਲਾ ਦਾ ਸਮਾਂ ਜਿਹੜਾ ਉਹ ਆਰਾਮ ਦੇ ਵਿੱਚ ਸਨ।
1: ਔਚਕ ਪਰੇ ਜਾਏ ਇੱਕ ਅੰਕ।
0: ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਿਉਂਤ ਬੰਦੀ ਕਰਕੇ ਜਿਹੜੇ ਉੱਥੇ ਜ਼ਾਲਮ ਰਹਿੰਦੇ ਬੇਈਮਾਨ ਰਹਿੰਦੇ ਉਹਨਾਂ ਦਾ ਸੌਦਾ ਲਾਉਣ ਦੇ ਲਈ ਦਿਨ ਚੜ੍ਹਦੀਆਂ ਅਚਨਚੇਤ ਉਹਨਾਂ ਦੇ ਉੱਤੇ ਹਮਲਾ ਕਰਨਾ ਕੀਤਾ।
1: ਤ੍ਰਾਸਤ ਲੈ ਨਿਜ ਪ੍ਰਾਨ ਪਲਾਏ।
0: ਹੁਣ ਉੱਥੋਂ ਦੇ ਲੋਕ ਪਿਆਰਿਓ ਬੜੇ ਭੈਭੀਤ ਹੋ ਗਏ, ਇੰਨੇ ਡਰ ਗਏ ਕੰਮ ਗਏ ਤੇ ਕਈਆਂ ਨੇ ਤਾਂ ਆਪਣਾ ਘਰ ਕਾਟ ਸਭ ਛੱਡ ਕਰਕੇ ਭੱਜਣ ਦੇ ਵਿੱਚ ਹੀ ਇਹ ਮੁਨਾਸਬ ਸਮਝਿਆ, ਦੌੜ ਗਏ ਉਹ ਭੱਜ ਕੇ ਆਪਣੇ ਪ੍ਰਾਣ ਬਚਾਏ ਹਨ।
1: ਸੋ ਬਚ ਰਹੇ ਅਰੇ ਸਭ ਖਾਏ।
0: ਜਿਹੜਾ ਭੱਜ ਕੇ ਨਿਕਲ ਗਿਆ ਉਹ ਬਚ ਗਿਆ।

0: ਇਹ ਕੀ ਕੀਤਾ ਜਾਂਦਾ ਸੀ ਸਾਧ ਸੰਗਤ ਜੀ ਉਹਨਾਂ ਜ਼ਮਾਨਿਆਂ ਦੇ ਵਿੱਚ, ਜਾਂ ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਕਿਹਦੇ ਨਾਲ ਕਿਸੇ ਦੀ ਜੰਗ ਹੁੰਦੀ ਹੈ, ਜਦੋਂ ਕੋਈ ਵਿਅਕਤੀ ਜੇਤੂ ਜਿਹੜਾ ਜੰਗ ਜਿੱਤ ਜਾਂਦਾ, ਫਿਰ ਉਹ ਹਾਰਾ ਜਿਹੜਾ ਹਾਰ ਜਾਵੇ ਉਹਦੇ ਕੋਲੋਂ ਹੁਣ ਉਹਦੀ ਮਰਜ਼ੀ ਹੁੰਦੀ ਹੈ, ਉਹਦਾ ਪੈਸਾ ਉਹਦੀ ਸੰਪੱਤੀ ਜਿਹੜੀ ਹੈ ਉਹਦੇ ਉੱਤੇ ਉਹਦਾ ਅਧਿਕਾਰ ਬਣ ਜਾਂਦਾ। ਹਾਰੇ ਹਾਰਿਆ ਜਿਹੜਾ ਜਿਹੜਾ ਹਾਰ ਹੀ ਗਿਆ ਉਹਦਾ ਦਾਅਵਾ ਖਤਮ ਹੋ ਜਾਂਦਾ, ਜੇਤੂ ਜਿਹੜਾ ਉਹਦਾ ਦਾਅਵਾ ਹੋ ਜਾਂਦਾ। ਉਹ ਫਿਰ ਪਿਆਰਿਓ ਪ੍ਰਬਲ ਇਹ ਕਰਦਾ, ਉਹ ਕਹਿੰਦਾ ਜੀ ਕਿ ਆਹ ਮੇਰੀ ਪ੍ਰੋਪਰਟੀ ਹੈ, ਇਹ ਮੇਰੀ ਸੰਪੱਤੀ ਹੈ। ਇਸ ਤਰ੍ਹਾਂ ਹੀ ਬਾਬਾ ਜੀ ਨੇ ਜਦੋਂ ਇਹਨਾਂ ਜ਼ਾਲਮਾਂ ਨੂੰ ਬੇਈਮਾਨਾਂ ਨੂੰ ਹਰਾ ਦਿੱਤਾ, ਤੇ ਉਹ ਤੋਂ ਬਾਅਦ ਉਹਨਾਂ ਦਾ ਮਾਲ ਖਜ਼ਾਨਾ ਜਿਹੜਾ ਹੈ ਉਹ ਆਪਣੇ ਤਾਬੇ ਦੇ ਵਿੱਚ ਲੈ ਲਿਆ, ਲੁੱਟ ਲਿਆ। ਕਿਉਂਕਿ ਪਤਾ ਕਿ ਪੈਸਿਆਂ ਦੇ ਨਾਲ ਹੀ ਆਪਾਂ ਨੇ ਅੱਗੇ ਜੋ ਸਭ ਤੋਂ ਵੱਡੀ ਮੁਹਿੰਮ ਜਿਹੜੀ ਹੈ ਸਰਹੰਦ ਦੀ ਹੋਣ ਵਾਲੀ ਸੀ, ਕਿਉਂਕਿ ਜੰਗ ਆਪਾਂ ਵੇਖਦੇ ਨਾ ਪਿਆਰਿਓ ਅਸਲ ਦੇ ਵਿੱਚ ਜੰਗਾਂ ਜਿਹੜੀਆਂ ਨਾ ਇਹ ਮਾਇਆ ਕਰਕੇ ਹੁੰਦੀਆਂ, ਪੈਸਿਆਂ ਦੇ ਸਿਰ ਦੇ ਉੱਤੇ ਜੰਗ ਹੁੰਦੀ ਹੈ। ਅੱਜ ਆਪਾਂ ਵੇਖਦੇ ਹਾਂ ਕਈ ਦੇਸ਼ ਬਹੁਤ ਛੋਟੇ ਹਨ ਲੇਕਿਨ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ, ਜਿਨ੍ਹਾਂ ਕੋਲ ਪੈਸਾ ਜ਼ਿਆਦਾ ਉਹਨਾਂ ਦੇ ਕੋਲ ਟੈਕਨੋਲੋਜੀ ਜ਼ਿਆਦੀ ਹੋਵੇਗੀ, ਉਹਨਾਂ ਦੇ ਕੋਲ ਆਧੁਨਿਕ ਹਥਿਆਰ ਜ਼ਿਆਦਾ ਹੋਣਗੇ, ਉਹ ਬੜੇ ਤਕੜੇ ਹੋ ਜਾਣਗੇ, ਬਹੁਤ ਸ਼ਕਤੀਸ਼ਾਲੀ ਬਣ ਜਾਣਗੇ। ਕਹਿਣ ਦਾ ਮਤਲਬ ਕਿ ਮੂਲ ਜੋ ਹੈ ਮਾਇਆ ਹੈ। ਇਸ ਕਰਕੇ ਬਾਬਾ ਜੀ ਨੇ ਕੀ ਕੀਤਾ, ਉੱਥੋਂ ਦਾ ਮਾਲ ਧਨ ਜਿਹੜਾ ਜਿਹੜੇ ਹਾਰ ਗਏ ਬੇਈਮਾਨ ਬੰਦੇ ਉਹਨੂੰ ਲੁੱਟ ਲੈਣਾ ਕੀਤਾ।
1: ਭਏ ਸਨਧ ਲਰਨ ਕੋ ਖਲੇ,
0: ਤੇ ਉਹ ਤੋਂ ਬਾਅਦ ਫਿਰ ਸਨਧਬੱਧ ਹੋ ਕਰਕੇ ਰਣ ਤੱਤੇ ਦੇ ਵਿੱਚ ਖੜੋਤੇ ਹੋਏ ਹਨ।
1: ਨਿਕਟ ਨਿਕਟ ਕੇ ਗ੍ਰਾਮ ਦੁਤੀਨ,
0: ਹੁਣ ਉਹਦੇ ਨਾਲ ਨਾਲ ਦੋ ਤਿੰਨ ਜਿਹੜੇ ਲਾਗੇ ਰਹਿਣ ਵਾਲੇ ਜੋ ਨਗਰ ਹਨ।
1: ਲੈ ਲੁੱਟ ਧਨ ਵਸਤੂ ਪੀਨ,
0: ਹੁਣ ਉਹਨਾਂ ਬੇਈਮਾਨ ਬੰਦਿਆਂ ਦੇ ਵੀ ਜਿਹੜੇ ਬੇਈਮਾਨੀ ਕਰ ਸੀ ਲੋਕਾਂ ਦੇ ਉੱਤੇ ਪ੍ਰਜਾ ਦੇ ਉੱਤੇ ਅਤਿਆਚਾਰ ਕਰਦੇ ਉਹਨਾਂ ਦਾ ਮਾਲ ਧਨ ਵੀ ਚੰਗੀ ਤਰ੍ਹਾਂ ਲੁੱਟਣਾ ਕੀਤਾ।
1: ਸੁਰੋਰੇ ਕਹੋ ਹੇਰ ਲੁਟੇਰੇ,
0: ਹੁਣ ਇਹ ਲੁਟੇਰੇ ਜਿਹੜੇ ਨਾ ਇਹਨਾਂ ਨੇ ਜਦੋਂ ਇਹ ਰੌਲਾ ਜਦੋਂ ਵੇ

0: ਬਾਬਾ ਬੰਦਾ ਸਿੰਘ ਜੀ ਨੇ ਆਪਣੀ ਤਾਕਤ ਵਧਾਉਣੀ ਸੀ, ਜੋ ਬਾਬਾ ਜੀ ਨੇ ਜੋ ਜੰਗ ਕੀਤਾ ਨਾ ਪਿਆਰਿਓ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਫੌਜਾਂ ਸਨ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਇੱਕ ਤਾਂ ਜੋ ਫੌਜਾਂ ਜੋ ਬਹੁਤ ਥੋੜੇ ਸਿੰਘ ਬਾਬਾ ਜੀ ਦੇ ਨਾਲ ਆਏ, ਉਸ ਤੋਂ ਬਾਅਦ ਪੰਜਾਬ ਤੋਂ ਮਾਝੇ ਤੋਂ ਮਾਲਵੇ ਤੋਂ ਜਿਹੜੀਆਂ ਫੌਜਾਂ ਆਈਆਂ ਇੱਕ ਉਹ ਫੌਜਾਂ ਹਨ, ਉਹ ਤੋਂ ਬਾਅਦ ਜਿਹੜੇ ਜੱਟ ਜ਼ਮੀਂਦਾਰਾਂ ਕਰਨ ਵਾਲੇ ਬਾਬਾ ਜੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਹੱਕ ਦਿਲਾਉਣਾ ਕੀਤਾ, ਉਹ ਬੰਦੇ ਜਿਹੜੇ ਹਨ ਉਹ ਵੀ ਬਾਬਾ ਜੀ ਦੇ ਨਾਲ ਰਲ ਗਏ। ਜਿਹੜੇ ਸਰਕਾਰੀ ਬਾਗੀ ਬੰਦੇ ਸਨ, ਸਰਕਾਰਾਂ ਦੇ ਨਾਲ ਬਗਾਵਤਾਂ ਕਰਦੇ ਸਨ, ਉਹਨਾਂ ਦਾ ਵੀ ਜੱਥਾ ਆ ਕਰਕੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਰਲ ਗਿਆ। ਇਹ ਤੋਂ ਇਲਾਵਾ ਜਿਹੜੇ ਲੁਟੇਰੇ ਹੁੰਦੇ ਹਨ, ਜਿਨ੍ਹਾਂ ਨੂੰ ਪਿਆਰਿਆ ਲੁੱਟ ਮਾਫ਼ ਕੀਤੀ ਜਾਂਦੀ ਸੀ, ਜੰਗ ਤੋਂ ਬਾਅਦ ਇਸ ਤਰ੍ਹਾਂ ਇੱਕ ਨਿਯਮ ਹੋਇਆ ਕਰਦਾ, ਇੱਕ ਲੁਟੇਰੇ ਹੁੰਦੇ ਉਹਨਾਂ ਦਾ ਇਹ ਹੁੰਦਾ ਕਿ ਭਾਈ ਉਹਨਾਂ ਨੂੰ ਤੁਸੀਂ ਕੋਈ ਪੈਸਾ ਨਹੀਂ ਦੇਣਾ, ਕੋਈ ਉਹਨਾਂ ਦੇ ਉੱਤੇ ਖਰਚਾ ਨਹੀਂ ਕਰਨਾ, ਉਹ ਆਪ ਆਪਣਾ ਪੈਸਾ ਖਰਚਾ ਕਰਨਗੇ, ਆਪ ਆਉਣਗੇ, ਲੇਕਿਨ ਜੰਗ ਤੋਂ ਬਾਅਦ ਜੋ ਵੀ ਆਮ ਵਿਅਕਤੀ ਜਾਂ ਜਿਹਨੂੰ ਵੀ ਲੁੱਟਣਾ ਕੁੱਟਣਾ ਉਹਨਾਂ ਨੂੰ ਲੁੱਟ ਮਾਫ਼ ਕੀਤੀ ਜਾਂਦੀ ਸੀ। ਅਤੇ ਇਹ ਤੋਂ ਬਾਅਦ ਭਾਈ ਸਾਡਾ ਤਾਂ ਮਕਸਦ ਹੈ ਅਗਲੇ ਨੂੰ ਹਰਾਉਣਾ, ਅਗਲੇ ਨੂੰ ਖਤਮ ਕਰਨਾ, ਫਿਰ ਉਹ ਤੋਂ ਬਾਅਦ ਉਹਦਾ ਮਾਲ ਧਨ ਲੁੱਟਣਾ, ਜੋ ਮਰਜ਼ੀ ਕਰਨਾ ਉਹ ਤੁਹਾਡੀ ਮਰਜ਼ੀ ਹੈ, ਉਹਨਾਂ ਨੂੰ ਲੋਟੂ ਬੋਲਦੇ ਸਨ, ਉਹਨਾਂ ਦੀ ਲੁੱਟ ਮਾਫ਼ ਕੀਤੀ ਜਾਂਦੀ ਸੀ। ਇਸ ਤਰ੍ਹਾਂ ਬਹੁਤ ਸਾਰੇ ਲੁਟੇਰਿਆਂ ਦਾ ਦਲ ਵੀ ਜਿਹੜਾ ਉਹ ਵੀ ਬਾਬਾ ਬੰਦਾ ਸਿੰਘ ਸਾਹਿਬ ਜੀ ਦੇ ਨਾਲ ਆ ਕਰਕੇ ਰਲ ਗਿਆ।
1: ਸੰਧਿਆ ਤੀਕ 300 ਭਏ,
0: ਹੁਣ ਸੰਧਿਆ ਦਾ ਜਦੋਂ ਸਮਾਂ ਆਇਆ ਪਿਆਰਿਓ,
1: ਖਾਨ ਪਾਨ ਆਛੇ ਕਰ ਲਏ,
0: ਹੁਣ ਸੰਧਿਆ ਤੱਕ ਦੇਖੋ ਇੱਥੋਂ ਗਈ ਸੀ ਫੌਜ 25 ਸਿੰਘਾਂ ਦੀ, ਲੇਕਿਨ ਉੱਥੇ ਹੁਣ ਜਾ ਕਰਕੇ ਪਹਿਲੇ ਹੀ ਮੋਰਚੇ ਦੇ ਵਿੱਚ 300 ਦੇ ਕਰੀਬ ਤਗੜਾ ਜੱਥਾ ਜਿਹੜਾ ਹੈ 68 ਸੂਰਮਿਆਂ ਦਾ ਜੱਥਾ ਬਾਬਾ ਜੀ ਦਾ ਬਣ ਗਿਆ।
1: ਕਰੇ ਹਰਖ ਧਰਮਾਰ ਬਕਾਰਾ,
0: ਹੁਣ ਬੜੇ ਪ੍ਰਸੰਨ ਹੁੰਦੇ ਹਨ, ਸਾਰੇ ਕਹਿੰਦੇ ਜੀ ਆਪਾਂ ਮਾਰ ਬਕਾਰਾ ਕਰਨਾ,
1: ਚੀਨਹੁ ਦੇਸ਼ਨ ਤੁਰਕ ਸੰਘਾਰਾ,
0: ਕਹਿੰਦੇ ਕਿ ਇਹ ਤੁਰਕ ਪਾਪੀ ਜਿਹੜੇ ਹਨ ਇਹਨਾਂ ਦਾ ਸੰਘਾਰ ਕਰਕੇ ਇਹਨਾਂ ਦਾ ਜਿਹੜਾ ਮਾਲ ਧਨ ਜਿਹੜਾ, ਕਿਉਂਕਿ ਬੇਈਮਾਨ ਲੋਕ ਸਾਦਾ ਪੈਸਾ ਲੁੱਟ ਕਰਕੇ ਧਨਪਤੀ ਬਣ ਗਏ, ਤੇ ਇਸ ਕਰਕੇ ਉਹਨਾਂ ਦਾ ਮਾਲ ਧਨ ਆਪਾਂ ਲੁੱਟ ਕਰਕੇ ਆਮ ਗਰੀਬ ਜਨਤਾ ਤੱਕ ਪਹੁੰਚਾਈਏ।
1: ਆਯੁਧ ਲੁੱਟ ਲੁੱਟ ਧਨ ਭਾਰੇ,
0: ਉਹ ਤੋਂ ਬਾਅਦ ਜੰਗ ਤੋਂ ਬਾਅਦ ਪਿਆਰਿਓ ਜਿਹੜੇ ਸੂਰਮੇ ਮਰ ਜਾਂਦੇ ਸਨ ਉਹਨਾਂ ਦੇ ਸ਼ਸਤਰ ਲੁੱਟੇ ਜਾਂਦੇ, ਮਤਲਬ ਜਿਹੜਾ ਮਰ ਗਿਆ ਜਾਂ ਜਿਹਨੇ ਸ਼ਸਤਰ ਰੱਖ ਲਿਆ, ਜੇਤੂ ਜਿਹੜਾ ਬੰਦਾ ਹੁੰਦਾ ਉਹ ਸਾਰੇ ਸ਼ਸਤਰ ਉਹਦੇ ਬਣ ਜਾਂਦੇ ਹਨ, ਜਿਹੜੇ ਮਰ ਗਏ ਉਹਨਾਂ ਦੇ ਸ਼ਸਤਰ, ਜਿਹੜੇ ਭੱਜ ਗਏ ਉਹਨਾਂ ਦੇ ਸਾਰੇ ਸ਼ਸਤਰ ਲੈ ਕਰਕੇ ਇਹਨਾਂ ਨੇ ਰੱਖ ਲੈਣਾ ਕੀਤਾ।
1: ਵੱਡੇ ਹੈ ਕਿਤੇ ਸੰਭਾਰੇ,
0: ਬਹੁਤ ਸਾਰੇ ਵੱਡੇ ਛੋਟੇ ਘੋੜੇ ਜਿਹੜੇ ਹਨ, ਇਹ ਪਹਿਲੀ ਜੰਗ ਦੇ ਵਿੱਚ ਬਹੁਤ ਵੱਡਾ ਖਜ਼ਾਨਾ, ਬਹੁਤ ਤਗੜਾ ਜਿਹੜਾ ਮਾਲ ਧਨ ਸ਼ਸਤਰ ਘੋੜੇ ਆਦਿਕ ਬਾਬਾ ਜੀ ਨੂੰ ਪ੍ਰਾਪਤ ਹੋ ਗਏ।
1: 3 ਦਿਵਸ ਇਮ ਧੂਮ ਉਤਾਰੀ,
0: ਇਸ ਤਰ੍ਹਾਂ ਬਾਬਾ ਜੀ ਨੇ 3 ਦਿਵਸ ਤੱਕ ਪਿਆਰਿਓ ਇਹਨਾਂ ਇਲਾਕਿਆਂ ਦੇ ਵਿੱਚ ਧੂਮ ਉਠਾਉਣੀ ਕੀਤੀ।
1: ਭਲਿਓ ਦੇਸ਼ ਮੈਂ ਰੌਰਾ ਭਾਰੀ,
0: ਉਹ ਸਾਰੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈ ਗਿਆ।
1: ਗੁਰਗ੍ਰਾਮਨ ਮਹਿ ਨਰ ਸਵਧਾਨੇ,
0: ਹੁਣ ਸਾਰੇ ਨਗਰਾਂ ਦੇ ਵਿੱਚ ਲੋਕ ਬੜੇ ਸਾਵਧਾਨ ਹੋ ਗਏ ਹਨ।
1: ਗਹਿ ਗਹਿ ਸ਼ਸਤਰ ਖਰੇ ਡਰਮਾਨੇ,
0: ਹੁਣ ਸਾਰੇ ਸ਼ਸਤਰਾਂ ਨੂੰ ਪਕੜ ਕਰਕੇ ਪਹਿਰਾ ਦਿੰਦੇ, ਉਹਨਾਂ ਨੂੰ ਡਰ ਪੈ ਗਿਆ ਕਿ ਮਤਾ ਕਿਤੇ ਬਾਬਾ ਬੰਦਾ ਸਿੰਘ ਜੀ ਸਾਡੇ ਉੱਤੇ ਹਮਲਾ ਨਾ ਕਰ ਦੇਣ।
1: ਮੁਸਤਾਬਾਦ ਨਗਰ ਡਿੱਗ ਭਾਰਾ,
0: ਉਸ ਤੋਂ ਬਾਅਦ ਮੁਸਤਫਾਬਾਦ ਜਿਹੜਾ, ਇੱਥੇ ਦੇਖੋ ਨਗਰ ਦਾ ਨਾਮ ਮੁਸਤਾਬਾਦ ਆਇਆ, ਲੇਕਿਨ ਪਿਆਰਿਓ ਇਹ ਜਿਹੜਾ ਮੁਸਤਫਾਬਾਦ ਜਿਹੜਾ ਇਹ ਨਗਰ ਦਾ ਨਾਮ ਹੈ, ਇਹ ਕੈਂਥਲ ਦੇ ਪਰਗਣੇ ਤੋਂ ਤੇ ਅੱਗੇ ਇਹ ਵੱਜਦਾ ਸੀ, ਤੇ ਇਸ ਤਰ੍ਹਾਂ ਮੁਸਤਫਾਬਾਦ ਦੇ ਵਿੱਚ
1: ਸਥਿਰ ਵੱਡ ਦਾਨ ਹਜ਼ਾਰਾ,
0: ਉੱਥੇ ਨਾ 2000 ਦੀ ਫੌਜ ਜਿਹੜੀ ਹੈ ਤਿਆਰ ਪਰ ਤਿਆਰ ਬੈਠੀ ਹੋਈ ਹੈ।
1: ਮਰੇ ਲੁੱਟੇ ਜਿਨ ਕੇ ਨਹਿ ਗਏ,
0: ਹੁਣ ਜਿਹੜੇ ਬੰਦੇ ਪਿਆਰੇ ਉਹ ਮਰ ਗਏ, ਜਿਹੜੇ ਲੁੱਟੇ ਗਏ,
1: ਊਚ ਪੁਕਾਰ ਪੁਕਾਰਤ ਭਏ,
0: ਉਹਨਾਂ ਲੋਕਾਂ ਨੇ ਕੀ ਕੀਤਾ ਜਿਹੜੇ ਬਚ ਗਏ ਭੱਜ ਗਏ, ਉਹਨਾਂ ਨੇ ਜਾ ਕਰਕੇ ਵੱਡੇ ਹਾਕਮ ਰਾਜੇ ਰਜਵਾੜਿਆਂ ਦੇ ਕੋਲ ਪੁਕਾਰ ਕਰਨੀ ਕੀਤੀ।
1: ਮਾਲਕ ਬੈਠੇ ਸੁਖ ਸੰਗ,
0: ਹੁਣ ਜਾ ਕਰਕੇ ਆਪਣੇ ਮਾਲਕ ਰਾਜੇ ਰਜਵਾੜਿਆਂ ਨੂੰ ਬੋਲਦੇ ਕਿ ਭਾਈ ਤੁਸੀਂ ਤਾਂ ਮਾਲਕ ਬਣ ਕਰਕੇ ਬੈਠੇ ਹੋ,
1: ਗ੍ਰਾਮ ਲੁੱਟੇ ਉਜਰੇ ਡਰ ਜੰਗ,
0: ਹੁਣ ਇਹ ਬਾਬਾ ਬੰਦਾ ਸਿੰਘ ਆਇਆ ਆ ਕਰਕੇ ਇਹਨੇ ਜੰਗ ਕਰਨਾ ਕੀਤਾ, ਸਾਰੇ ਨਗਰਾਂ ਨੂੰ ਗ੍ਰਾਮਾਂ ਨੂੰ

0: ਸਾਰਿਆਂ ਦੇ ਘਰ ਘਾਟ ਜਿਹਨੇ ਲੁੱਟ ਲੈਣੇ ਕੀਤੇ
1: ਸੋ ਕੁਛ ਨਹੀਂ ਜਾਣਿਓ ਜਾਈ।
0: ਸਾਰੇ ਕਹਿੰਦੇ ਕਿ ਭਾਈ ਪਤਾ ਨਹੀਂ ਚੱਲ ਰਿਹਾ ਕੌਣ ਹੈ, ਕਿਉਂਕਿ ਇਸ ਤੋਂ ਪਹਿਲੇ ਇਹਨਾਂ ਨੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਨਹੀਂ ਸੁਣਨਾ ਕੀਤਾ। ਨਾਮ ਵੀ ਕਿਸ ਤਰ੍ਹਾਂ ਸੁਣਦੇ ਪਿਆਰਿਓ, ਕਿਉਂਕਿ ਬਾਬਾ ਜੀ ਉੱਥੋਂ ਦੇ ਰਹਿਵਾਸੀ ਵੀ ਥੋੜ੍ਹੀ ਸਨ। ਹੁਣ ਅੱਜ ਆਪਾਂ ਵੇਖਦੇ ਹਾਂ ਜਿਹੜੇ ਇਲਾਕੇ ਦੇ ਵਿੱਚ ਆਪ ਜੀ ਰਹਿੰਦੇ ਹੋ ਉਹ ਇਲਾਕੇ ਦੇ ਵਿੱਚ ਲੋਕੀ ਤੁਹਾਨੂੰ ਜਾਣਦੇ ਪਹਿਚਾਣਦੇ ਹਨ, ਤੁਹਾਡੀ ਗੱਲ ਹੁੰਦੀ ਹੈ। ਕੋਈ ਓਪਰਾ ਬੰਦਾ ਆ ਜਾਵੇ ਉਹਨਾਂ ਨੂੰ ਵੀ ਕਿਹਨੂੰ ਥੋੜ੍ਹੀ ਪਤਾ ਲੱਗਦਾ ਕਿ ਭਾਈ ਇਹ ਕੌਣ ਹੈ। ਹੁਣ ਬਾਬਾ ਜੀ ਅਚਨਚੇਤ ਔਚਕ ਦੇਖੋ ਦੱਖਣ ਤੋਂ ਗਏ, ਜਾ ਕਰਕੇ ਉੱਥੇ ਮੁਹਿੰਮਾਂ ਸਰ ਕਰਨੀਆਂ ਕੀਤੀਆਂ, ਇਸ ਕਰਕੇ ਉਹ ਬੜੇ ਹੱਕੇ ਬੱਕੇ ਜੇ ਰਹਿੰਦੇ। ਉਹ ਕਹਿੰਦੇ ਇਹ ਆਖਰ ਬੰਦਾ ਸਿੰਘ ਹੈ ਤਾਂ ਕੌਣ ਹੈ, ਪਤਾ ਨਹੀਂ ਚੱਲ ਰਿਹਾ।
1: ਦਿਨ ਪ੍ਰਤ ਹੋਤ ਜਾਤ ਸਮੁਦਾਈ,
0: ਦਿਨ ਪ੍ਰਤੀ ਦਿਨ ਬਾਬਾ ਬੰਦਾ ਸਿੰਘ ਦੀ ਤਾਕਤ ਬਹੁਤ ਜ਼ਿਆਦਾ ਵੱਧ ਰਹੀ ਹੈ।
1: ਤਹਾਂ ਤੁਰਕ ਪਤ ਹੋਇ ਸਤਿਆਰ,
0: ਹੁਣ ਦੂਜੇ ਪਾਸੇ ਪਿਆਰੇ ਗੱਲ ਚੱਲਦੀ ਚੱਲਦੀ ਤੁਰਕ ਪਤੀ ਜਿਹੜਾ ਹੈ ਵਜ਼ੀਰ ਖਾਨ ਹੋ ਗਿਆ, ਇੱਥੇ ਬਹਾਦਰ ਸ਼ਾਹ ਆਦਿਕ ਔਰ ਵੀ ਜਿਹੜੇ ਰਾਜੇ ਮਹਾਰਾਜੇ ਜਿਹੜੇ ਹਨ ਉਹ ਵੀ ਤਿਆਰ ਪ੍ਰਤਿਆਰ ਹੋ ਰਹੇ ਹਨ।
1: ਜ਼ੀਨ ਤੁਰੰਗਨ ਤੂਰਨ ਡਾਰ,
0: ਉਹਨਾਂ ਨੇ ਵੀ ਫਿਰ ਕੀ ਕੀਤਾ ਜੰਗ ਕਰਨ ਦੇ ਲਈ ਜ਼ੀਨ ਕਾਠੀਆਂ ਜਿਹੜੀਆਂ ਘੋੜਿਆਂ ਦੇ ਉੱਤੇ ਪਾਉਣੀ ਕੀਤੀ।
1: 2000 ਚੜ੍ਹ ਕਰ ਅਸਵਾਰ,
0: ਇਸ ਤਰ੍ਹਾਂ 2000 ਫੌਜ ਘੋੜ ਸਵਾਰੀ ਫੌਜ ਇਹ ਚੜ੍ਹ ਕਰਕੇ
1: ਦੋਏ ਤੋਪਲੇ ਸੰਗ ਜੁਝਾਰ,
0: ਇਹਨਾਂ ਨੇ ਦੋ ਵੱਡੀਆਂ ਤੋਪਾਂ ਜਿਹੜੀਆਂ ਨਾ ਉਹਨੂੰ ਨਾਲ ਲਿਆਉਣਾ ਕੀਤਾ।
1: ਲੁੱਟ ਕੂਟ ਜਹਿ ਕੀ ਨਸ ਡੇਰਾ,
0: ਇਹਨਾਂ ਆ ਕਰਕੇ ਫਿਰ ਇਲਾਕੇ ਦੇ ਵਿੱਚ ਲੁੱਟ ਕੁੱਟ ਕਰਕੇ
1: ਸੁਣ ਤਿਤ ਗਮਨੇ ਉਹ ਕ੍ਰੋਧ ਵੱਡੇ।
0: ਜਦੋਂ ਇਹਨਾਂ ਬੇਈਮਾਨਾਂ ਨੂੰ ਪਤਾ ਚੱਲਿਆ ਕਿ ਬਾਬਾ ਬੰਦਾ ਸਿੰਘ ਜੀ ਨੇ ਇਸ ਪਾਸੇ ਆ ਕਰਕੇ ਆਪਣਾ ਡੇਰਾ ਕਰਨਾ ਕੀਤਾ ਤੇ ਇਹ ਸਾਰੀਆਂ ਫੌਜਾਂ 2000 ਘੋੜ ਸਵਾਰੀ ਫੌਜ ਇਹਨਾਂ ਨੇ ਆਪਣਾ ਮੂੰਹ ਉਸ ਪਾਸੇ ਕੀਤਾ ਹੈ।
1: ਸਨੇ ਸਨੇ ਗਮਨੇ ਉਹ ਕੁਛ ਡਰ ਕੇ,
0: ਹੁਣ ਜਦੋਂ ਦੂਰ ਸੀ ਨਾ ਉਸ ਵੇਲੇ ਤਾਂ ਕੁਛ ਨਹੀਂ, ਲੇਕਿਨ ਜਦੋਂ ਲਾਗੇ ਪਹੁੰਚਦੇ ਹਨ ਮਨ ਦੇ ਵਿੱਚ ਡਰ ਬੜਾ ਆਉਂਦਾ ਹੈ। ਮਨ ਦੇ ਵਿੱਚ ਇਹਨਾਂ ਪਾਪੀਆਂ ਦੇ ਬੇਈਮਾਨਾਂ ਦੇ ਭੈ ਬਹੁਤ ਜ਼ਿਆਦਾ ਪੈਦਾ ਹੋ ਰਿਹਾ।
1: ਪਹੁੰਚੇ ਉਹ ਆਨ ਤਹਾਂ

0: ਰੋਬ ਚਲਾਈ।
1: ਜਦੋਂ ਇਹਨਾਂ ਨੇ ਵੇਖਿਆ ਕਿ ਗੁਰੂ ਕੇ ਸਿੰਘ ਬਾਬਾ ਜੀ ਬੈਠੇ ਹੋਏ, ਇਹਨਾਂ ਦੀ ਹਿਮਾਕਤ ਨਹੀਂ ਹੋਈ, ਇਹ ਲਾਗੇ ਨਹੀਂ ਆਏ, ਦੂਰੇ ਹੀ ਦੋ ਤੋਪਾਂ ਲਿਆਉਣੀਆਂ ਕੀਤੀਆਂ, ਉਹਨੂੰ ਉੱਥੇ ਹੀ ਗੱਡ ਕੇ ਬੀੜ ਕਰਕੇ ਗੋਲੇ ਚਲਾ ਦਿੱਤੇ।
0: ਦਲ ਬਿਖੇਰ ਵਜਾਏ।
1: ਉਸ ਵੇਲੇ ਬਹੁਤ ਸਾਰੇ ਨਗਾਰੇ ਧੌਂਸੇ ਜਿਹੜੇ ਆਪਣੇ ਦਲ ਦੇ ਵਿੱਚ ਵਜਾਉਣੇ ਕੀਤੇ ਹਨ।
0: ਡਰੇ ਬਿਲੋਕਤ ਪੁੰਜ ਲੁਟੇਰੇ।
1: ਹੁਣ ਜਿਹੜੇ ਲੁਟੇਰੇ, ਜਿਹੜੇ ਇਹ ਬੇਈਮਾਨ ਬੰਦੇ ਜੋ ਬਾਬਾ ਜੀ ਦੇ ਨਾਲ ਜਿਹੜੇ ਲੋਟੂ ਬੰਦੇ ਉਹ ਜਿਹੜੇ ਲੱਗੇ ਹੋਏ, ਉਹਨਾਂ ਦੇ ਮਨ ਦੇ ਵਿੱਚ ਡਰ ਬਹੁਤ ਜ਼ਿਆਦਾ ਆ ਗਿਆ।
0: ਇਹ ਕੌਣ ਇਨ ਕੇਰ ਅਗੇਰੇ।
1: ਕਿਉਂਕਿ ਉਹਨਾਂ ਨੇ ਜਦੋਂ ਵੇਖਿਆ ਕਿ ਭਾਈ ਤਗੜੀ ਫੌਜ ਆਈ ਹੈ, ਹੁਣ ਇਹਨਾਂ ਦੇ ਅੱਗੇ ਕੌਣ ਲੜੇਗਾ, ਕੌਣ ਝਗੜੇਗਾ।
0: ਚਮੂ ਅਧਿਕ ਜਿਮ ਆਟੇ ਲਾਉਣ।
1: ਜਿਸ ਤਰ੍ਹਾਂ ਕਿ ਆਟੇ ਦੇ ਵਿੱਚ ਪਿਆ ਦਿਓ, ਲੂਣ ਪਾ ਦਿਓ, ਤੇ ਉਹ ਲੂਣ ਆਟੇ ਦੇ ਵਿੱਚ ਨਜ਼ਰ ਹੀ ਨਹੀਂ ਆਉਂਦਾ ਹੈ ਕਦੇ ਦੇਖੋ। ਤੇ ਖਾਸ ਕਰਕੇ ਬੀਬੀਆਂ ਕੀ ਕਰਦੀਆਂ, ਜਦੋਂ ਮਿੱਸਾ ਪ੍ਰਸ਼ਾਦਾ ਬਣਾਉਣਾ ਹੋਵੇ, ਸਲੂਣੀ ਪ੍ਰਸ਼ਾਦਾ ਬਣਾਉਣਾ ਹੋਵੇ, ਉਹ ਆਟੇ ਦਾ ਢੇਰ ਲਾ ਕਰਕੇ ਉਹਦੇ ਵਿੱਚ ਪਿਆਰਿਓ ਕੁਛ ਕੁ ਇੱਕ ਚਮਚ ਲੂਣ ਨਾ ਉਹ ਉੱਤੋਂ ਪਾ ਦਿਓ, ਇੱਕਦਮ ਲੂਣ ਜਿਹੜਾ ਥੱਲੇ ਪੈ ਜਾਂਦਾ, ਉਹ ਨਜ਼ਰ ਹੀ ਨਹੀਂ ਆਉਂਦਾ। ਇਹਨੂੰ ਬੋਲਦੇ ਆਟੇ ਦੇ ਵਿੱਚ ਲੂਣ। ਆਟੇ ਦੇ ਵਿੱਚ ਪਾ ਦਿਓ ਲੂਣ, ਤੂੰ ਪਤਾ ਹੀ ਨਹੀਂ ਲੱਗਦਾ ਕਿ ਲੂਣ ਕਿੱਥੇ ਹੈ ਤੇ ਕਿੱਥੇ ਗਿਆ। ਇਸ ਤਰ੍ਹਾਂ ਹੀ ਪਿਆਰਿਓ ਇਹ ਕਹਿਣ ਲੱਗੇ ਲੁਟੇਰੇ ਕਿ ਆਪਾਂ ਤਾਂ ਆਟੇ ਦੇ ਵਿੱਚ ਲੂਣ ਵੱਤ ਹਾਂ।
0: ਧਰ ਪਰਾਕਰਮ ਰਲ ਗਰ ਹੈ ਕੌਣ।
1: ਹੁਣ ਕੌਣ ਪਰਾਕਰਮ ਕਰਕੇ ਇਹਨਾਂ ਦੇ ਨਾਲ, ਇਹ ਸਿਖਲਾਈ ਦਿੱਤੀ ਹੋਈ ਤਗੜੀ ਫੌਜ, ਇਹਨਾਂ ਦੇ ਨਾਲ ਕੌਣ ਜੰਗ ਕਰੇਗਾ।
0: ਇਤ ਪਲਾਵਨ ਕੇ ਹੋਏ ਤਿਆਰੇ।
1: ਉਹ ਲੋਟੂ ਬੰਦੇ ਲੁਟੇਰੇ ਬੰਦੇ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਨਾਲ ਆਪਾਂ ਜੰਗ ਨਹੀਂ ਕਰ ਸਕਦੇ ਹਾਂ, ਉਹ ਭੱਜਣ ਦੇ ਲਈ ਤਿਆਰ ਹੋ ਗਏ।
0: ਇਕ ਬੰਦੇ ਸਭ ਸੰਗ ਉਚਾਰੇ।
1: ਤੇ ਉਹਨਾਂ ਨੂੰ ਵੇਖ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਚਨ ਕਰਨਾ ਕੀਤਾ।
0: ਸੋ ਮਤ ਹੂ ਜਹੋ ਸਵਧਾਨਾ।
1: ਕਹਿੰਦੇ ਕਿ ਭਾਈ ਤੁਸੀਂ ਮਨ ਵਿੱਚ ਡਰ ਕਿਉਂ ਮੰਨਦੇ ਹੋ, ਸਾਵਧਾਨ

0: ਤੁਹਾਡੇ ਪ੍ਰਾਣਾ ਨੂੰ ਤੁਹਾਡੇ ਜੀਵਨ ਨੂੰ ਮੈਂ ਬਚਾਵਾਂਗਾ।
1: ਜਬ ਉਚਰੋ ਹੇਲਾ ਅਵਖਲ ਹੋ,
0: ਜਦੋਂ ਮੈਂ ਬੋਲਾਂਗਾ ਯਾਦ ਰੱਖੋ। ਤੇ ਕਹਿੰਦੇ ਬਾਬਾ ਜੀ ਨੇ ਬਚਨ ਕੀਤਾ।

0: ਪਹਿਲੇ ਹੱਲਾ ਨਹੀਂ ਕਰਨਾ ਹੈ। ਜਦੋਂ ਮੈਂ ਬੋਲਾਂਗਾ, ਮੈਂ ਕਵਾਂਗਾ ਕਿ ਭਾਈ ਹੁਣ ਹੱਲਾ ਕਰਨਾ, ਉਸ ਵੇਲੇ ਹੱਲਾ ਕਰਨਾ ਕਰੋ।
1: ਊਟ ਚਮੂ ਹੈ ਸ਼ਸਤਰ ਸੰਭਾਲੋ,
0: ਤੇ ਉਸੇ ਵੇਲੇ ਅਚਨਚੇਤ ਤੁਸੀਂ ਔਚਕ ਇਹਨਾਂ ਦੇ ਉੱਤੇ ਹਮਲਾ ਕਰਨਾ।
1: ਸਾਰ ਬੰਦ ਕਰ ਹਾਂ ਇੱਕ ਬਾਰੀ, ਸਾਰ ਬੰਦ ਕਰ ਹਾਂ ਇੱਕ ਬਾਰੀ।
0: ਬਾਬਾ ਜੀ ਨੇ ਬਚਨ ਕੀਤਾ ਕਿ ਭਾਈ ਮੇਰੇ ਕੋਲ ਜਿਹੜੀਆਂ ਗੈਬੀ ਸ਼ਕਤੀਆਂ ਜਿਹੜੀਆਂ ਹਨ, ਕਿਉਂਕਿ ਬਹੁਤ ਕਰਾਮਾਤੀ ਸਨ ਤੇ ਮਹਾਰਾਜ ਜੀ ਨੇ ਵੀ ਸ਼ਕਤੀਆਂ ਦਿੱਤੀਆਂ। ਇੱਕ ਸ਼ਕਤੀ ਹੁੰਦੀ ਪਿਆਰਿਓ ਜਿਹਨੂੰ ਸਾਰ ਬੰਦ ਬੋਲਦੇ ਹਨ। ਇਹ ਸਾਰ ਬੰਦ ਇਹੋ ਜਿਹੀ ਸ਼ਕਤੀ ਇਹ ਮੰਨੀ ਜਾਂਦੀ ਹੈ, ਜਿਸ ਤਰ੍ਹਾਂ ਕਿ ਨੌ ਨਿਧੀਆਂ 18 ਸਿੱਧੀਆਂ ਕਰਾਮਾਤਾਂ ਦੀ ਜਦੋਂ ਗੱਲ ਹੁੰਦੀ ਹੈ ਉਸ ਵੇਲੇ ਕਿਹਾ ਜਾਂਦਾ ਇੱਕ ਤਰ੍ਹਾਂ ਦੀ ਇਹ ਕਰਾਮਾਤ ਇਹ ਸ਼ਕਤੀ ਹੁੰਦੀ ਜਿਹਨੂੰ ਸਾਰ ਬੰਦ ਬੋਲਦੇ ਹਨ। ਸਾਰ ਬੰਦ ਦਾ ਮਤਲਬ ਹੁੰਦਾ ਕਿ ਉਹ ਇਸ ਤਰ੍ਹਾਂ ਕੋਈ ਜੁਗਤੀ ਦੇ ਨਾਲ ਮੰਤਰ ਜੰਤਰ ਦੇ ਨਾਲ ਉਹ ਜਦੋਂ ਉਹਦੀ ਸ਼ਕਤੀ ਚੱਲ ਜਾਵੇ ਤੇ ਅਗਲਾ ਵੈਰੀ ਜਿਹੜਾ ਜਿਹੜਾ ਚੜ ਕਰਕੇ ਆਉਂਦਾ ਉਹਦੇ ਸ਼ਸਤਰ ਦਾ ਵਾਰ ਤੁਹਾਡੇ ਉੱਤੇ ਨਹੀਂ ਚੱਲੇਗਾ, ਉਹਦੇ ਸ਼ਸਤਰ ਫੇਲ ਹੋ ਜਾਂਦੇ ਹਨ, ਉਹਦੇ ਸ਼ਸਤਰ ਦੇ ਵਿੱਚ ਨੁਕਸ ਪੈ ਜਾਂਦਾ। ਕਈ ਵਾਰੀ ਆਪਾਂ ਵੇਖਦੇ ਨਾ ਪਿਆਰਿਓ, ਤੇ ਆਪਨੇ ਵੇਖਿਆ ਹੋਵੇਗਾ ਤੇ ਬੰਦੂਕ ਪਈ ਹੋਈ ਆ, ਬਹੁਤ ਵਧੀਆ ਬੰਦੂਕ ਹੈ। ਆਪਾਂ ਨੂੰ ਲੱਗਦਾ ਕਿ ਭਾਈ ਬੰਦੂਕ ਤਾਂ ਬਹੁਤ ਵਧੀਆ ਹੈ, ਲੇਕਿਨ ਜਦੋਂ ਉਹਨੂੰ ਲੈ ਕਰਕੇ ਕਈ ਵਾਰੀ ਵੇਖਦੇ ਹਾਂ, ਕਈ ਬੰਦੇ ਉਹਨੂੰ ਲੈ ਕਰਕੇ ਜਦੋਂ ਚਲਾਉਣ ਦਾ ਯਤਨ ਕਰਦੇ ਹਾਂ ਤੇ ਉਸ ਵੇਲੇ ਬੰਦੂਕ ਅੜ ਖੜ ਜਾਂਦੀ ਹੈ, ਉਹ ਰੁਕ ਜਾਵੇ। ਜੇ ਤੁਹਾਡਾ ਵਕਤ ਦੇ ਉੱਤੇ ਸ਼ਸਤਰ ਨਾ ਚੱਲੇ ਤੇ ਉਹ ਸ਼ਸਤਰ ਪਿਆਰਿਓ ਨਿਕੰਮਾ ਹੋ ਜਾਂਦਾ, ਕਿਸੇ ਕੰਮ ਦਾ ਨਹੀਂ ਰਹਿੰਦਾ ਹੈ। ਜਿਹੜਾ ਵਕਤ ਦੇ ਉੱਤੇ ਸ਼ਸਤਰ ਚੱਲ ਗਿਆ, ਜਿਹਨੇ ਆਪਣਾ ਕੰਮ ਕਰ ਦਿੱਤਾ, ਬਸ ਪਿਆਰਿਓ ਉਹੀ ਕੰਮ ਆਵੇਗਾ, ਬਾਕੀ ਸਾਰੇ ਨਿਕੰਮੇ ਹੋ ਜਾਂਦੇ ਹਨ। ਸਾਰ ਬੰਦ ਉਹਨੂੰ ਬੋਲਦੇ ਕਿ ਭਾਈ ਇਸ ਤਰ੍ਹਾਂ ਜੁਗਤੀ ਦੇ ਨਾਲ ਜੇ ਤੁਹਾਡੇ ਕੋਲ ਤਲਵਾਰ ਹੈ ਤੇ ਕਈ ਵਾਰੀ ਵੇਖਦੇ ਹਾਂ ਤਲਵਾਰ ਤੇ ਆਪਾਂ ਕਿਹਨੂੰ ਮਾਰ ਦਿਓ ਤੇ ਫਿਰ ਤਲਵਾਰ ਤੇੜੀ ਹੋ ਜਾਂਦੀ ਹੈ, ਤਲਵਾਰ ਟੁੱਟ ਜਾਂਦੀ ਹੈ, ਕਈ ਵਾਰੀ ਨਾ ਉਹਦੀ ਲਾਤ ਹਲ ਜਾਂਦੀ ਹੈ, ਤਲਵਾਰ ਦੇ ਵਿੱਚੋਂ ਉਹਦਾ ਫਲ ਜਿਹੜਾ ਹੈ ਉਹ ਗਿਰ ਜਾਂਦਾ। ਇਸ ਤਰ੍ਹਾਂ ਕਈ ਬਿਪਤਾਵਾਂ ਕਈ ਤਰ੍ਹਾਂ ਦੀਆਂ ਆ ਜਾਂਦੀਆਂ, ਇਹਨੂੰ ਸਾਰ ਬੰਦ ਬੋਲਦੇ ਹਨ। ਬਾਬਾ ਜੀ ਨੇ ਕਿਹਾ ਕਿ ਭਾਈ ਇਹਨਾਂ ਨੇ ਹਮਲਾ ਕਰਨਾ, ਲੇਕਿਨ ਗੁਰੂ ਮਹਾਰਾਜ ਜੀ ਦੀ ਇਹੋ ਜਿਹੀ ਕਲਾ ਵਰਤੇਗੀ, ਇਹਨਾਂ ਦੇ ਸ਼ਸਤਰਾਂ ਦਾ ਪ੍ਰਹਾਰ ਜ਼ਿਆਦਾ ਨਹੀਂ ਹੋਵੇਗਾ, ਇਹਨਾਂ ਦੇ ਸ਼ਸਤਰ ਜਿਹੜੇ ਖਾਲੀ ਚੱਲ ਜਾਣਗੇ, ਨਿਸ਼ਾਨੇ ਖਾਲੀ ਚੱਲ ਜਾਣਗੇ।
1: ਤੁਮ ਸੁਖੇ ਨਰਿਪਲੀ ਜਹ ਮਾਰੀ,
0: ਉਹ ਤੋਂ ਬਾਅਦ ਕਿ ਇਹ ਤਾਂ ਖਾਸ ਕਰਕੇ ਪਹਾੜ ਦੇ ਉੱਤੇ ਬੈਠੇ ਹੋਏ ਸਨ, ਤੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਪਿਆਰੀ, ਉਹ ਜਿਹੜਾ ਪਹਾੜ ਦੇ ਉੱਤੇ ਹੁੰਦਾ ਨਾ, ਕੋਈ ਪਹਾੜ ਜਾਂ ਪਰਬਤ ਦੇ ਉੱਤੇ ਕੋਈ ਸ਼ਿਖਰ ਦੇ ਉੱਤੇ ਜਦੋਂ ਬੈਠ ਕਰਕੇ ਜੰਗ ਕਰਦਾ, ਥੱਲੇ ਜਿੰਨੇ ਵੀ ਬੰਦੇ ਆਉਂਦੇ ਨਾ ਉਹਨਾਂ ਦਾ ਪਿਆਰਿਓ ਹਥਿਆਰ ਫੇਲ ਹੀ ਹੋ ਜਾਂਦਾ, ਕਿਉਂਕਿ ਗ੍ਰੈਵਿਟੀ ਹੁੰਦੀ ਨਾ, ਗੁਰੂਤ ਆਕਰਸ਼ਣ ਹੁੰਦਾ। ਹੁਣ ਉੱਤੋਂ ਤੁਸੀਂ ਪਹਾੜ ਦੇ ਉੱਤੋਂ ਪਿਆਰਿਓ ਹਲਕਾ ਜਿਹਾ ਥੋੜ੍ਹਾ ਜਿਹਾ ਨਿੱਕਾ ਜਿਹਾ ਪੱਥਰ ਵੀ ਸੁੱਟ ਦਿਓ, ਬਹੁਤ ਰਫਤਾਰ ਦੇ ਨਾਲ ਗੋਲੀ ਵਾਂਗੂ ਉਹ ਥੱਲੇ ਨੂੰ ਜਾਵੇਗਾ, ਤੇ ਤੁਸੀਂ ਨਾ ਥੱਲੋਂ ਗੋਲੀ ਚਲਾ ਦਿਓ, ਉਹ ਗੋਲੀ ਵੀ ਪਿਆਰਿਓ ਕਿਉਂਕਿ ਉਹਦੀ ਮਨਿਆਦ ਹੁੰਦੀ ਜਦੋਂ ਤਾਂ ਚੜ੍ਹਦੀ ਹੈ ਉਹਦੀ ਪਾਵਰ ਘੱਟ ਜਾਂਦੀ ਹੈ, ਉਹਦੀ ਮਾਰਕ ਸ਼ਮਤਾ ਘੱਟ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਇੱਕ ਇਹ ਹੁੰਦਾ ਕਿ ਜਿਹੜੇ ਪਹਾੜ ਦੇ ਉੱਤੇ ਹੁੰਦੇ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦੇ ਮਿਲਦੇ ਹਨ। ਤਾਂ ਹੀ ਤਾਂ ਦੇਖੋ ਜਿੰਨੇ ਵੀ ਆਪ ਜੀ ਦੇਖੋਗੇ ਕਿ ਪੁਰਾਣੇ ਕਿਲੇ ਜਿਹੜੇ ਨਾ ਪਿਆਰੇ ਉਹ ਸ਼ਿਖਰਾਂ ਦੇ ਉੱਤੇ ਪਹਾੜਾਂ ਦੇ ਉੱਤੇ ਜਾਂ ਕਿਸੇ ਟਿੱਲੇ ਦੇ ਉੱਤੇ ਬਣਾਏ ਜਾਂਦੇ ਸਨ। ਇੱਥੇ ਵੀ ਪਿਆਰੇ ਉਹ ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੇ ਪੁਰਾਤਨ ਕਿਲੇ ਜਿਹੜੇ ਹਨ, ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਹਿੰਦੁਸਤਾਨ ਦੇ ਵਿੱਚ ਕਿਹਾ ਜਾਂਦਾ ਸਭ ਤੋਂ ਜ਼ਿਆਦਾ ਪੁਰਾਣੇ ਕਿਲੇ ਮਹਾਰਾਸ਼ਟਰ ਦੇ ਵਿੱਚ, ਇਹ ਸਾਡੇ ਇਲਾਕੇ ਦੇ ਵਿੱਚ ਹਨ, ਤੇ ਜ਼ਿਆਦਾ ਕਰਕੇ ਜਿੰਨੇ ਵੀ ਕਿਲੇ ਜਿਹੜੇ ਇਹ ਇੱਥੇ ਨਾ ਜ਼ਿਆਦਾ ਕਰਕੇ ਸਾਰੇ ਪਹਾੜਾਂ ਦੇ ਉੱਤੇ ਹਨ, ਸ਼ਿਖਰਾਂ ਦੇ ਉੱਤੇ ਚੋਟੀਆਂ ਦੇ ਉੱਤੇ ਕਿਲੇ ਬਣਾਏ ਗਏ, ਕਿਉਂਕਿ ਪਤਾ ਹੁੰਦਾ ਕਿ ਕੋਈ ਸ਼ਿਖਰ ਦੇ ਉੱਤੇ ਕੋਈ ਬੈਠ ਜਾਵੇ ਬਾਗੀ ਬਣ ਜਾਵੇ, ਤੁਸੀਂ ਥੱਲੋਂ ਜਿੰਨੇ ਮਰਜ਼ੀ ਗੋਲੇ ਗੋਲੀਆਂ ਚਲਾਓ ਦੁਸ਼ਮਣ ਤੱਕ ਪਿਆਰਿਓ ਉਹ ਪਹੁੰਚ ਨਹੀਂ ਸਕਦੀ ਹੈ। ਇਸ ਤਰ੍ਹਾਂ ਬਾਬਾ ਜੀ ਨੇ ਵਿਉਂਤਬੰਦੀ ਕਰਨੀ ਕੀਤੀ।
1: ਦੇਖੋ ਪਤਾ ਜੇ ਨਹੀਂ ਪ੍ਰਤੀਤ,
0: ਇਹ ਕਹਿੰਦੇ ਕਿ ਜੇ ਤੁਹਾਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਨਾ ਤੇ ਤੁਸੀਂ ਖੁਦ ਇਹਦਾ ਪਤਿਆਵਾ ਲੈ ਲਿਓ,
1: ਇਹ ਪ੍ਰਹਾਰ ਕਰੋ ਲਿਓ ਜੀ।
0: ਉਹ ਤੋਂ ਬਾਅਦ ਪਹਿਲੇ ਆਪਾਂ ਹਮਲਾ ਨਹੀਂ ਕਰਨਾ, ਪਹਿਲੇ ਉਹਨਾਂ ਦਾ ਵਾਰ ਖਾਲੀ ਕਰਨਾ, ਉਹਨਾਂ ਨੂੰ ਗੋਲੀਆਂ ਚਲਾਉਣ ਦਿਓ, ਗੋਲੇ ਚਲਾਉਣ ਦਿਓ, ਉਹ ਚਲਾ ਚਲਾ ਕਰਕੇ ਹਟ ਜਾਣਗੇ, ਬੰਦੂਕਾਂ ਗਰਮ ਹੋ ਜਾਣਗੀਆਂ, ਨਾਲੀਆਂ ਟੇੜੀਆਂ ਹੋ ਜਾਣਗੀਆਂ, ਸਾਰਾ ਉਹਨਾਂ ਦਾ ਕੰਮ ਖਰਾਬ ਹੋ ਜਾਵੇਗਾ। ਉਹ ਤੋਂ ਬਾਅਦ ਜਦੋਂ ਉਹਨਾਂ ਦੇ ਸ਼ਾਸਤਰ ਨਿਕੰਮੇ ਹੋ ਗਏ, ਉਹ ਤੋਂ ਬਾਅਦ ਆਪਾਂ ਨੇ ਪ੍ਰਹਾਰ ਕਰਨਾ।
1: ਕਹੇ ਸਭ ਕੇ ਅਗਰ ਸਿਧਾਰਾ,
0: ਹੁਣ ਇਸ ਤਰ੍ਹਾਂ ਕਹਿ ਕਰਕੇ ਨਾ ਜਿਹੜੇ ਭੱਜ ਕੇ ਜਾਣ ਵਾਲੇ ਲੋਕ ਉਹਨਾਂ

0: ਕਿੱਥੇ ਪਿਆਰਿਓ ਉਹਨਾਂ ਨੇ ਕੀ ਕਰਨਾ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿੱਤਾ ਹੋਇਆ ਤੀਰ ਆ, ਉਹ ਤੀਰ ਲੈ ਕਰਕੇ ਬਾਣੀ ਦਾ ਜਾਪ ਕਰਦਿਆਂ ਉਹਨਾਂ ਨੇ ਲਕੀਰ ਖਿੱਚਣੀ ਕੀਤੀ,
1: ਗੋਰੀ ਗੋਰ ਨਾ ਉਲੰਘ ਅਕਾਰੀ,
0: ਤੇ ਨਾਲ ਬਚਨ ਕਰਨਾ ਕੀਤਾ, ਦੇਖੋ ਭਾਈ ਇਹ ਮੇਰਾ ਬਚਨ ਹੈ, ਗੁਰੂ ਮਹਾਰਾਜ ਜੀ ਦੀ ਇਹੋ ਜਿਹੀ ਕਲਾ ਇਹੋ ਜਿਹੀ ਸ਼ਕਤੀ ਵਰਤੇਗੀ, ਇਹ ਵੈਰੀ ਇਹ ਦੁਸ਼ਮਣ ਜਿੰਨਾ ਮਰਜ਼ੀ ਗੋਲੀਆਂ ਚਲਾਉਣ, ਤੋਪ ਦੇ ਗੋਲੇ ਚਲਾਉਣ, ਆ ਲਕੀਰ ਟੱਪ ਕਰਕੇ ਇੱਕ ਵੀ ਗੋਲੀ ਜਾਂ ਗੋਲਾ ਜਿਹੜਾ ਅੱਗੇ ਨਹੀਂ ਆਵੇਗਾ, ਤੁਸੀਂ ਲੈਣਾ ਇਹਦਾ ਪਤੀਆਵਾ ਲੈ ਕਰਕੇ ਵੇਖ ਲਿਓ। ਇੰਜ ਬਾਬਾ ਜੀ ਨੇ ਲੰਬੀ ਸਾਰੀ ਨਾ ਅੱਗੇ ਜਾ ਕਰਕੇ ਗਾਂ ਜਾ ਕਰਕੇ ਲਕੀਰ ਖਿੱਚਣਾ ਕੀਤਾ ਤੇ ਕਿਹਾ ਤੁਸੀਂ ਖੁਦ ਇਹਦਾ ਪਤੀਆਵਾ ਲੈ ਲਿਓ, ਇਹਨਾਂ ਨੇ ਜਿੰਨਾ ਫਾਇਰ ਕਰਨਾ, ਗੋਲੀਆਂ ਚਲਾਉਣੀਆਂ, ਗੋਲੇ ਚਲਾਉਣੇ, ਦੇਖੋ ਉਹ ਇਹ ਤੋਂ ਅੱਗੇ ਨਹੀਂ ਜਾ ਸਕਦੇ ਹਨ।
1: ਕਹੇ ਖਰੋ ਭਯੋ ਰਿਪ ਸਾਹੇ,
0: ਇੰਜ ਕਹਿ ਕਰਕੇ ਆਪਣੀ ਫੌਜ ਜਿਹੜੀ ਹੈ ਉਹਨਾਂ ਦੇ ਅੰਦਰ ਧਾੜਸ ਬਣਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਜਿੱਥੋਂ ਆ ਵੈਰੀ ਦਾ ਦਲ ਚੱਲ ਕਰਕੇ ਆ ਰਿਹਾ ਉਸ ਪਾਸੇ ਛਾਤੀ ਨੂੰ ਦਾ ਕਰਕੇ ਉਹਨਾਂ ਨੇ ਖੜਨਾ ਕੀਤਾ।
1: ਰਿਸ਼ਤੇ ਕਰੀ ਬਕਰ ਜੁਗ ਬਾਹੇ,
0: ਤੇ ਉਹਨਾਂ ਨੇ ਰਿਸ਼ਤੇ ਬਹੁਤ ਵੀਰ ਰਸ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕਰਕੇ ਆਪਣੇ ਭਰਵੱਟਿਆਂ ਨੂੰ ਉਹਨਾਂ ਨੇ ਤੇੜਾ ਕਰਨਾ ਕੀਤਾ, ਮੱਥੇ ਦੇ ਉੱਤੇ ਵੱਟ ਪਾਏ ਹਨ,
1: ਨਾਲ ਬਿਲੋਚਨ ਤਾੜੇ ਅਰੀ,
0: ਤੇ ਉਹਨਾਂ ਦੇ ਅੱਖਾਂ ਦੇ ਵਿੱਚ ਲਹੂ ਉਤਰ ਕੇ ਆਇਆ, ਵੀਰ ਰਸ ਦੇ ਵਿੱਚ ਵੈਰੀ ਦੇ ਵੱਲ ਤੱਕਦੇ ਹਨ,
1: ਜਿਸ ਕਰ ਤਿੰਨ ਤੇ ਕਛੂ ਨਾ ਸਰੀ,
0: ਤੇ ਜਿਸ ਕਰ ਇਸ ਤਰ੍ਹਾਂ ਉਹਨਾਂ ਨੇ ਉੱਥੇ ਖੜ ਕਰਕੇ ਪਿਆਰਿਓ ਤੇ ਆਪਣੇ ਜੰਤਰ ਮੰਤਰ ਆਪਣੀ ਸ਼ਕਤੀ ਨੂੰ ਚਲਾਉਣਾ ਕੀਤਾ, ਵੈਰੀ ਦਲ ਜਿਹੜਾ ਵੇਖਦਾ ਹੀ ਰਹਿ ਗਿਆ, ਉਹ ਬਾਬਾ ਜੀ ਨੂੰ ਹੀ ਵੇਖ ਕਰਕੇ ਅੰਦਰ ਖਾਤੇ ਡਰ ਗਏ,
1: ਭਗਤੋਪ ਤੇ ਗੋਰਾ ਗੋਰੀ,
0: ਫਿਰ ਇਹਨਾਂ ਨੇ ਵੇਖਿਆ, ਕਿਸੇ ਨੇ ਦੱਸਿਆ ਤੁਰਕਾਂ ਨੂੰ ਕਿ ਦੇਖੋ ਜੋ ਤੁਸੀਂ ਕਹਿੰਦੇ ਨਾ ਬੰਦਾ ਸਿੰਘ ਇਹ ਉਹੀ ਬੰਦਾ ਸਿੰਘ ਹੈ। ਉਹ ਹਾਕਮ ਕਹਿਣ ਲੱਗਾ ਫਿਰ ਕਰਦੇ ਕੀ ਉਹ ਪਾਈ, ਸਾਰੀਆਂ ਗੋਲੀਆਂ ਸਾਰੇ ਬੰਦੂਕ ਦੀਆਂ ਨਾਲਾਂ ਇਹਦੇ ਵੱਲ ਕਰ ਦਿਓ, ਤੋਪਾਂ ਦੇ ਮੂੰਹ ਇਹਦੇ ਵੱਲ ਕਰ ਦਿਓ, ਫੈਰ ਖੋਲ ਦਿਓ, ਗੋਲੀਆਂ ਚਲਾ ਦਿਓ,
1: ਕਰਹਿ ਪ੍ਰਹਾਰ ਬ੍ਰਿੰਦ ਇਨ ਓਰੀ,
0: ਇਹਨਾਂ ਨੇ ਪਿਆਰਿਓ ਬੇਈਮਾਨਾਂ ਨੇ ਫਿਰ ਸਾਰੀਆਂ ਨਾਲਾਂ ਜਿਹੜੀਆਂ ਬੰਦੂਕਾਂ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੱਲ ਕਰ ਦਿੱਤੀਆਂ, ਅੰਨੇ ਵਾਹ ਇਹਨਾਂ ਨੇ ਫਾਇਰਿੰਗ ਕੀਤੀ ਹੈ, ਗੋਲੀਆਂ ਦੀ ਬੌਛਾੜ ਲਾ ਦਿੱਤੀ, ਤੋਪ ਦੇ ਅੰਨੇ ਵਾਹ ਗੋਲੇ ਚਲਾਏ,
1: ਲੰਘੇ ਨਹੀਂ ਲਕੀਰ ਅਗਾਰੀ,
0: ਜਦੋਂ ਜਿੱਥੇ ਬਾਬਾ ਜੀ ਖੜੋਤੇ ਛਾਤੀ ਡਾ ਕਰਕੇ ਖੜੋਤੇ ਹੋਏ ਹਨ ਸ਼ਿਖਰ ਦੇ ਉੱਤੇ ਪਹਾੜ ਦੇ ਉੱਤੇ, ਤੇ ਜੋ ਉਹਨਾਂ ਨੇ ਲਕੀਰ ਖਿੱਚੀ ਸੀ ਨਾ, ਸੱਚ ਜਾਣੋ ਪਿਆਰਿਓ ਇੱਕ ਵੀ ਗੋਲੀ ਜਿਹੜੀ ਹੈ ਉਹਨੇ ਲਕੀਰ ਨੂੰ ਪਾਰ ਨਹੀਂ ਕਰਨਾ ਕੀਤਾ, ਉਹ ਲਕੀਰ ਤੱਕ ਆ ਕਰਕੇ ਗੋਲੀਆਂ ਠੁੱਸ ਹੋ ਜਾਂਦੀਆਂ, ਉਹਨਾਂ ਦਾ ਦਮ ਟੁੱਟ ਜਾਂਦਾ, ਉੱਥੇ ਗੋਲੀ ਜਿਹੜੀ ਸ਼ਿੱਕਾ ਬਣ ਕਰਕੇ ਗਿਰ ਜਾਂਦੀ ਹੈ, ਗੋਲੇ ਜਿਹੜੇ ਹਨ ਉੱਥੇ ਹੀ ਸ਼ਿੱਕਾ ਬਣ ਕਰਕੇ ਗਿਰ ਜਾਂਦੇ ਹਨ,
1: ਲੋ ਪਹੁੰਚੇ ਨਹਿ ਬਲ ਭਾਰੀ,
0: ਉੱਥੋਂ ਤੱਕ ਜਿੱਥੇ ਬਾਬਾ ਜੀ ਖੜੋਤੇ ਹੋਏ ਉੱਥੋਂ ਤੱਕ ਇੱਕ ਰੰਚਕ ਮਾਤਰ ਵੀ ਗੋਲੀ ਨਹੀਂ ਪਹੁੰਚੀ,
1: ਸੁਖੇਨ ਨਾ ਕਿਸਕੇ ਲਾਗੇ,
0: ਹੁਣ ਉੱਥੇ ਸਾਰੇ ਖੜੋਤੇ ਹੋਏ ਹਨ, ਕਿਹਨੂੰ ਗੋਲੀਆਂ ਨਹੀਂ ਵੱਜੀਆਂ,
1: ਸਨੇ ਸਨੇ ਆਵਤ ਰਿਪ ਆ ਗਏ,
0: ਹੁਣ ਵੈਰੀ ਦਲ ਜਿਹੜਾ ਬੜੇ ਹੌਲੀ ਹੌਲੀ ਉਹਨਾਂ ਨੂੰ ਲੱਗਿਆ ਕਿ ਜੀ ਸਾਡਾ ਨਿਸ਼ਾਨਾ ਜਿਹੜਾ ਇਹ ਖਾਲੀ ਗਿਆ, ਚਲੋ ਭਾਈ ਅੱਗੇ ਹੋ ਕਰਕੇ ਆਪਾਂ ਪ੍ਰਹਾਰ ਕਰਦੇ ਹਾਂ, ਅੱਗੇ ਵੱਧਦੇ ਹਨ,
1: ਬੰਦੇ ਕੋ ਪਰਾਕਰਮ ਐਸੇ,
0: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀਰ ਰਸ ਉਹਨਾਂ ਦਾ ਸ਼ੌਰਯ ਪਰਾਕਰਮ ਜਦੋਂ ਵੇਖਣਾ ਕੀਤਾ,
1: ਹਰਖੇ ਲੋਕ ਤਜਿਓ ਡਰ ਤੈਸੇ,
0: ਜਿਹੜੇ ਪਗਲ ਲੋਕ ਜਿਹੜੇ ਪਗੌੜੇ ਬੰਨਣਾ ਬਣ ਕੇ ਭਜਣਾ ਚਾਹੁੰਦੇ ਸਨ, ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਪ੍ਰਸੰਨਤਾ ਆ ਗਈ, ਬੜੇ ਪ੍ਰਸੰਨ ਹੋਏ,
1: ਸਾਵਧਾਨ ਹੋਏ ਸ਼ਸਤਰ ਵੀ ਸੰਭਾਲੇ,
0: ਉਹ ਸਾਵਧਾਨ ਹੋ ਕਰਕੇ ਉਹਨਾਂ ਨੇ ਆਪਣੇ ਸ਼ਸਤਰਾਂ ਨੂੰ ਸੰਭਾਲਣਾ ਕੀਤਾ,
1: ਤੋਮਰ ਤੀਰ ਤੁਫੰਗ ਵਿਸਾਲੇ,
0: ਉਹਨਾਂ ਨੇ ਆਪਣੀਆਂ ਤੋਮਰ ਕਹਿੰਦੇ ਹਨ ਬਰਛੇ ਤੀਰਾਂ ਨੂੰ ਤੇ ਨਾਲ ਬੰਦੂਕਾਂ ਨੂੰ ਸਾਹਮਣਾ ਕੀਤਾ,
1: ਕਿਨਹੂ ਖੜਗ ਸਿਪਰਹੀ ਧਾਰੀ,
0: ਹੁਣ ਸਾਰਿਆਂ ਦੇ ਅੰਦਰ ਰੋਹ ਜਾਗਰਤ ਹੋ ਗਿਆ, ਸਾਰਿਆਂ ਨੂੰ ਪਤਾ ਚੱਲ ਗਿਆ ਕਿ ਬਾਬਾ ਜੀ ਕਰਾਮਾਤੀ ਸ਼ਕਤੀਸ਼ਾਲੀ ਵਿਅਕਤੀ ਹਨ, ਇਹਨਾਂ ਦਾ ਬਚਨ ਅਮੋੜ ਹੈ, ਜੋ ਇਹਨਾਂ ਨੇ ਬਚਨ ਕੀਤਾ ਉਹ ਬਚਨ ਪੂਰਾ ਹੋਵੇਗਾ, ਕਿਹਾ ਸੀ ਨਾ ਬਾਬਾ ਜੀ ਨੇ ਕਿ ਤੁਸੀਂ ਫਿਕਰ ਨਾ ਕਰੋ ਇੱਕ ਵੀ ਗੋਲੀ ਤੁਹਾਡੇ ਤੱਕ ਨਹੀਂ ਪਹੁੰਚੇਗੀ, ਉਹ ਬਚਨ ਪੂਰਾ ਹੋਇਆ ਤੇ ਵੇਖ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਧਾੜਸ ਬਣ ਗਈ,
1: ਇਹ ਸਨਮੁਖ ਕਰ ਮਾਰੋ ਮਾਰੀ,
0: ਹੁਣ ਉੱਥੇ ਫਿਰ ਸਾਰੇ ਡਟ ਗਏ, ਤੇ ਫਿਰ ਜਦੋਂ ਵੈਰੀ ਦਲ ਜਦੋਂ ਲਾਗੇ ਆਇਆ, ਕਿਉਂਕਿ ਪਹਿਲਾਂ ਹੀ ਆਪਨੇ ਸਰਵਣ ਕੀਤਾ ਨਾ, ਬਾਬਾ ਜੀ ਨੇ ਕਿਹਾ ਸੀ ਕਿ ਭਾਈ ਪਹਿਲਾਂ ਹਮਲਾ ਨਹੀਂ ਕਰਨਾ, ਤੁਸੀਂ ਵੇਖਦੇ ਜਾਓ ਇਹ ਹਮਲਾ ਕਰਨਗੇ ਤੇ ਜਦੋਂ ਮੈਂ ਬੋਲਾਂਗਾ ਹੁਣ ਹਮਲਾ ਕਰੋ, ਉਸ ਵੇਲੇ ਹਮਲਾ ਕਰਨਾ ਕਰੋ। ਜਦੋਂ ਵੈਰੀ ਦਾ ਲਾਗੇ ਆ ਗਿਆ, ਉਸ ਵੇਲੇ ਬਾਬਾ ਜੀ ਨੇ ਜਕਾਰੇ ਛੱਡਣੇ ਕੀਤੇ,

0: ਫੌਜ ਨੂੰ ਬਹੁਤ ਜ਼ਿਆਦਾ ਉਤਸ਼ਵ ਦਿੰਦੇ ਹਨ, ਉਤਸ਼ਾਹ ਦਿੰਦੇ ਹਨ।
1: ਗਮਨਤ ਜਬ ਹੋਏ ਸੁਨੇਰ,
0: ਪਿਆਰਿਓ ਜਦੋਂ ਆ ਵੈਰੀ ਦਲ ਜਿਹੜਾ ਉਹ ਅੱਗੇ ਜਦੋਂ ਵੱਧਦੇ ਗਏ,
1: ਭਏ ਦਲੇਰ ਚਾਹੇ ਉਹ ਫਟ ਫੇਰ,
0: ਹੁਣ ਸੂਰਮੇ ਵੀ ਬਹੁਤ ਜ਼ਿਆਦਾ

0: ਗੁਰੂ ਕੇ ਸਿੰਘਾਂ ਨੇ ਤੇ ਜਿਹੜੇ ਵੀ ਬਾਬਾ ਜੀ ਦੇ ਨਾਲ ਸਨ ਉਹਨਾਂ ਨੇ ਅੰਨੇ ਵਾਹ ਫਾਇਰਿੰਗ ਕੀਤੀ, ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ ਪਿਆਰਿਓ ਜਾ ਕਰਕੇ ਛੂੰਗਦੀ ਹੋਈ ਵੈਰੀ ਦੇ ਛਾਤੀ ਦੇ ਵਿੱਚ ਵੱਜਦੀ ਹੈ, ਛਾਤੀ ਨੂੰ ਪਾੜ ਪਾੜ ਕਰਕੇ ਬਾਹਰ ਨਿਕਲ ਰਹੀ ਹੈ।
1: ਇਹ ਬਚ ਰਹੇ ਲਗ ਹੈ ਨਹਿ ਖਾਵਾ।
0: ਲੇਕਿਨ ਇਹਨਾਂ ਨੂੰ ਪਿਆਰਿਓ ਉਹਨਾਂ ਨੇ ਇੰਨਾ ਪ੍ਰਹਾਰ ਕੀਤਾ, ਇੰਨੀਆਂ ਗੋਲੀਆਂ ਗੋਲੇ ਚਲਾਏ, ਇੱਕ ਵੀ ਜਿਹੜੀ ਰੰਚਕ ਮਾਤਰ ਗੋਲੀ ਇਹਨਾਂ ਨੂੰ ਨਹੀਂ ਵੱਜੀ। ਇਹਨਾਂ ਦਾ ਪੂਰਾ ਬਚਾ ਹੋ ਗਿਆ ਤੇ ਵੈਰੀ ਦਲ ਦਾ ਸਾਰਾ ਖਾਤਮਾ ਹੋ ਗਿਆ।
1: ਬ੍ਰਿੰਦ ਰਿਪ ਹੋਇ ਨਾ ਬਚਾਵਾ।
0: ਵੈਰੀ ਦਲ ਗਿਰ ਗਿਆ, ਉਹਨਾਂ ਤੋਂ ਕੋਈ ਸਾਂਭਿਆ ਨਹੀਂ ਗਿਆ, ਬਚਾ ਨਹੀਂ ਹੋਇਆ।
1: ਕਿਤਕ ਤੁਰੰਗ ਛੁੱਟੇ ਗਏ ਲੀਨ।
0: ਉਹ ਤੋਂ ਬਾਅਦ ਕੀ ਹੋਇਆ, ਜਿਹੜੇ ਕਈ ਜਿਹੜੇ ਘੋੜ ਸਵਾਰ ਮਰ ਗਏ ਤੇ ਉਹਨਾਂ ਦੇ ਘੋੜੇ ਪਿਆਰਿਓ ਉਹਨਾਂ ਦੇ ਕਾਬੂ ਤੋਂ ਛੁੱਟ ਗਏ, ਉਹ ਭੱਜ ਕਰਕੇ ਅੱਗੇ ਆ ਗਏ ਤੇ ਇਹਨਾਂ ਨੇ ਕੀ ਕੀਤਾ, ਬਾਬਾ ਬੰਦਾ ਸਿੰਘ ਜੀ ਦੇ ਨਾਲ ਦੇ ਬੰਦਿਆਂ ਨੇ ਉਹਨਾਂ ਨੇ ਕਿਹਾ ਕਿ ਭਾਈ ਵਧੀਆ ਘੋੜਾ ਆ ਗਿਆ ਭਾਈ, ਚਲੋ ਆਪਾਂ ਲੈ ਲਈਏ।
1: ਚੜ ਉਪਰ ਵਿਚਰੇ ਰਣ ਕੀ।
0: ਉਹਨਾਂ ਨੇ ਉਹ ਘੋੜੇ ਲੈ ਕਰਕੇ ਉਹਦੇ ਉੱਤੇ, ਵੈਰੀਆਂ ਦੇ ਘੋੜੇ ਲੈ ਕਰਕੇ ਉਹਦੇ ਉੱਤੇ ਚੜ ਗਏ। ਉਹਦੇ ਉੱਤੇ ਚੜ ਕਰਕੇ ਹੀ

0: ਇੱਥੇ ਸਾਧ ਸੰਗਤ ਜੀ ਇਸ ਅਧਿਆਏ ਦੀ ਸਮਾਪਤੀ ਹੈ। ਨਾਲ ਪਿਆਰਿਓ ਆ ਜਿਹੜਾ ਗ੍ਰੰਥ ਜਿਹੜਾ ਨਾ ਜਿਹੜੀ ਪੋਥੀ ਸਾਹਿਬ ਜਿਹਦੇ ਵਿੱਚੋਂ ਅਸੀਂ ਕਥਾ ਕਰ ਰਹੇ ਹਾਂ ਇਹਦੇ ਵਿੱਚ ਖਾਸ ਕਰਕੇ ਇੱਕ ਨਕਸ਼ਾ ਜਿਹੜਾ ਹੈ ਇਹ ਨਕਸ਼ਾ ਜਿਹੜਾ ਹੈ ਉਹ ਨਕਸ਼ਾ ਦਿੱਤਾ ਗਿਆ। ਇਹ ਨਕਸ਼ੇ ਦੇ ਰਾਹੀਂ ਸਮਝਾਇਆ ਗਿਆ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀਆਂ ਨੇ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ ਉਹ ਜਾ ਕਰਕੇ ਪੰਜਾਬ ਦੇ ਵਿੱਚ ਦਾਖਲ ਹੁੰਦੇ ਯਮੁਨਾ ਪਾਰ ਕਰਦੇ ਪਹਿਲੇ ਕਿੱਥੇ ਗਏ ਫਿਰ ਕਿੱਥੇ ਗਏ ਕਿੰਨਾ ਵੱਡਾ ਇਲਾਕਾ ਜਿਹੜਾ ਉਹਨਾਂ ਨੇ ਸਰ ਕਰਨਾ ਕੀਤਾ ਖਾਲਸੇ ਦਾ ਪਰਚਮ ਬੁਲੰਦ ਕਰਨਾ ਕੀਤਾ।
1: ਦੋਹਰਾ ਭਯੋ ਨੇਰ ਵਟ ਫੇਰ ਕੋ ਬੰਦਾ ਚਮੂ ਆਨੰਦ।
0: ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਵੇਖਿਆ ਕਿ ਵੈਰੀ ਦਾ ਲਾਗੇ ਆ ਗਿਆ
1: ਛੀਨ ਤੁਰੰਗਮ ਬਹੁ ਚੜ੍ਹੇ ਬਾਢੀ ਚੌਪ ਬਿਲੰਦ।
0: ਸਿੰਘਾਂ ਦੇ ਮਨ ਦੇ ਵਿੱਚ ਬਾਬਾ ਜੀ ਦੇ ਜਥੇ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਵੱਧ ਗਿਆ। ਵੈਰੀਆਂ ਦੇ ਘੋੜੇ ਜਿਹੜੇ ਇਹਨਾਂ ਨੇ ਖੋ ਲੈਣੇ ਕੀਤੇ
1: ਪਈ ਬਹੁ ਕੋ ਪਿਓ ਮੁੱਖ ਹੁਕਮ ਬਖਾਨਾ।
0: ਬਹੁਤ ਗੁੱਸੇ ਦੇ ਵਿੱਚ ਆ ਕਰਕੇ ਹੁਕਮ ਕਰਨਾ ਕੀਤਾ
1: ਕਰੋ ਮੇਲ ਹੁਕਮ ਸਾਨਾ
0: ਕਹਿੰਦੇ ਕਿ ਭਾਈ ਹੁਣ ਤੁਸੀਂ ਨਾ ਹੱਲਾ ਕਰਨਾ ਕਰੋ।

0: ਦਾ ਲਿਹਾਜ਼ਾ ਨਹੀਂ ਕਰਨਾ। ਇਹੋ ਜੀ ਮਾਰ ਮਚਾਓ, ਇਹੋ ਜਿਹਾ ਜੰਗ ਕਰੋ, ਮਾਰ ਕਰਕੇ ਮਾਰ ਕੇ ਕੁੱਟ ਕੇ ਇਹਨਾਂ ਦਾ ਮਾਲ ਤਨ ਸ਼ਸਤਰ ਆਦਿਕ ਆਪਾਂ ਨੇ ਲੁੱਟ ਲੈਣਾ ਹੈ।
1: ਕਹੇ ਗੁਰ ਕੋ ਬਾਨ ਸੰਭਾਰ,
0: ਇੰਜ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿੱਤਾ ਹੋਇਆ ਤੀਰ ਜਿਹੜਾ ਉਹਨੂੰ ਸਾਹਮਣਾ ਕੀਤਾ।
1: ਜੋਰ ਪੰਚ ਮਹ ਐਂਚ ਉਚਾਰ,
0: ਉਹਨੂੰ ਪੰਚ ਦੇ ਵਿੱਚ ਪ੍ਰਚੰਤਿਆ ਦੇ ਵਿੱਚ ਧਾਰਨ ਕਰਨਾ ਕੀਤਾ।
1: ਤੁਰਕ ਗਨ ਜਾਨ ਨਦੀ ਜੈ,
0: ਤੇ ਫਿਰ ਉਹਨੂੰ ਪਿਆਰਿਓ ਆਕਾਸ਼ ਦੇ ਵੱਲ ਕਰਕੇ ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਬਾਬਾ ਜੀ ਕਿ ਕੋਈ ਵੀ ਤੁਹਾਡਾ ਕੰਮ ਜਦੋਂ ਅੜ ਖੜ ਜਾਵੇ, ਤੁਹਾਨੂੰ ਜਦੋਂ ਮਦਦ ਦੀ ਲੋੜ ਹੋਵੇ, ਤੁਸੀਂ ਇਕਾਂਤ ਦੇ ਵਿੱਚ ਜਾ ਕਰਕੇ, ਇਹ ਖਾਸ ਕਰਕੇ ਮਹਾਰਾਜ ਨੇ ਕਿਹਾ ਕਿ ਸਾਰਿਆਂ ਦੇ ਵਿੱਚ ਨਹੀਂ, ਇਕਾਂਤ ਦੇ ਵਿੱਚ ਜਾਓ, ਜਾ ਕਰਕੇ ਤੁਸੀਂ ਨਾ ਆਹ ਧਨੁਖ ਜਿਹੜਾ ਹੈ, ਧਨੁਖ ਦੇ ਵਿੱਚ ਆਹ ਤੀਰ ਜਿਹੜਾ ਹੈ, ਜੋ ਅਸੀਂ ਦਿੱਤੇ ਹੋਏ ਤੀਰ, ਇਹਨੂੰ ਚਾੜਨਾ, ਚਾੜ ਕਰਕੇ ਇਹਦਾ ਮੂੰਹ ਜਿਹੜਾ ਆਕਾਸ਼ ਦੇ ਵੱਲ ਕਰਕੇ ਉਂਝ ਹੀ ਇਹਨੂੰ ਇੰਜ ਖਿੱਚ ਕਰਕੇ ਰੱਖਣਾ, ਚਲਾਉਣਾ ਨਹੀਂ ਹੈ, ਇਹਨੂੰ ਆਕਾਸ਼ ਦੇ ਵੱਲ ਸੰਦ ਕਰਕੇ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਸੱਚਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਭੀੜ ਬਣ ਕੇ ਆਈ ਹੈ, ਬਹੁਤ ਔਕੜ ਦੇ ਵਿੱਚ ਅਸੀਂ ਫਸ ਗਏ ਹਾਂ, ਕਿਰਪਾ ਕਰੋ ਸਤਿਗੁਰੂ ਮਹਾਰਾਜ ਅਕਾਲੀ ਫੌਜ ਦੀ ਮਦਦ ਭੇਜਣਾ ਕਰੋ, ਆਪ ਆ ਕਰਕੇ ਸਾਡੀ ਇਮਦਾਦ ਸਾਡੀ ਮਦਦ ਕਰਨਾ ਕਰੋ।
1: ਸਰਬ ਸਮਾਜ ਛੀਨ ਕਰ ਲੀਜੈ,
0: ਤੇ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਕੀ ਕੀਤਾ ਕਿ ਜਦੋਂ ਆਕਾਸ਼ ਦੇ ਵੱਲ ਇਹ ਤੀਰ ਕੀਤਾ ਤੇ ਉਸ ਵੇਲੇ ਬਹੁਤ ਅਕਾਲੀ ਫੌਜ ਜਿਹੜੀ ਚੱਲ ਕੇ ਆਈ।
1: ਤਬ ਆਕਾਸ਼ ਕੋ ਦਲ ਚਲ ਆਇਓ,
0: ਤੇ ਆਕਾਸ਼ੀ ਦਲ ਜਿਹੜਾ ਹੈ ਭਾਵ ਕੇ ਅਕਾਲੀ ਫੌਜ ਜਿਹੜੀ ਹੈ ਆਕਾਸ਼ ਮੰਡਲ ਤੋਂ ਸ਼ਹੀਦ ਸਿੰਘਾਂ ਦੀ ਫੌਜ ਆ ਰਹੀ।
1: ਹੱਥ ਅਸ ਗਏ ਬਹਿ ਜੰਗ ਮਚਾਇਓ,
0: ਉਹਨਾਂ ਨੇ ਉਤਰ ਕਰਕੇ ਪਿਆਰਿਓ ਗੁਪਤ ਰੂਪ ਦੇ ਵਿੱਚ ਇਹੋ ਜਿਹਾ ਜੰਗ ਮਚਾਉਣਾ ਕੀਤਾ।
1: ਅੱਗੇ ਪਾਛੇ ਆਯੁਧ ਚੱਲੇ,
0: ਇਹ ਵੇਖ ਕੇ ਦੰਗ ਹੋ ਗਏ ਕਿ ਉਹ ਤਾਂ ਮਾਰਦੇ ਉਹ ਤਾਂ ਨਜ਼ਰ ਨਹੀਂ ਆਉਂਦੇ ਹਨ, ਇਸ ਤਰ੍ਹਾਂ ਹੀ ਇਹ ਵਾਰ ਕਰਦੇ, ਇਹਨਾਂ ਦਾ ਵਾਰ ਹਵਾ ਦੇ ਵਿੱਚ ਜਾਂਦਾ, ਉਹ ਇਹਨਾਂ ਨੂੰ ਪਕੜ ਕਰਕੇ ਢਾ ਰਹੇ ਹਨ, ਕੋਈ ਨਾ ਕੋਈ ਮੁਸੀਬਤ ਕੋਈ ਨਾ ਕੋਈ ਬਿਪਤਾ ਉਹਨਾਂ ਦੇ ਉੱਤੇ ਪਾ ਰਹੇ ਹਨ।
1: ਭਾਰੀ ਮਾਰ ਸ਼ਤਰੂਗਨ ਹਲੇ,
0: ਇਸ ਤਰ੍ਹਾਂ ਬਹੁਤ ਵੱਡੀ ਮਾਰ ਪਈ ਤੇ ਵੈਰੀ ਦਲ ਨਾਸ਼ ਹੋ ਗਿਆ।
1: ਨਹੀਂ ਪੀਠ ਤਜ ਤੋਪ ਪਧਾਰੇ,
0: ਉਹ ਤੋਂ ਬਾਅਦ ਪਿੱਠ ਦੇ ਕਰਕੇ ਭਾਵ ਕੇ ਸਿੰਘਾਂ ਦੇ ਵੱਲ, ਬਾਬਾ ਜੀ ਦੇ ਵੱਲ ਇਹ ਜਿਹੜੀਆਂ ਫੌਜਾਂ ਚੜ ਕੇ ਆਈਆਂ, ਇਹਨਾਂ ਨੇ ਪਿੱਠ ਦੇ ਕਰਕੇ ਭਜਨਾ ਕੀਤਾ, ਭੱਜ ਕਰਕੇ ਪਿਆਰਿਓ ਆਪਣੀ ਜਿੱਥੇ ਖੇਮੇ ਲਾਏ ਸਨ ਉੱਥੇ ਗਏ ਤੇ ਕਹਿ ਦਿੱਤਾ ਕਿ ਭਾਈ ਹੁਣ ਇਹਨਾਂ ਦੇ ਨਾਲ ਆਮੋ ਸਾਹਮਣੀ ਆਪਾਂ ਜੰਗ ਨਹੀਂ ਕਰ ਸਕਦੇ ਹਾਂ, ਭਾਈ ਆਪਾਂ ਕੀ ਕਰਦੇ ਹਾਂ, ਇੱਥੇ ਰੁਕ ਕੇ ਖੜ ਕੇ ਆਪਾਂ ਤੋਪ ਦੇ ਗੋਲੇ ਚਲਾਵਾਂਗੇ।
1: ਤਬ ਬੰਦੇ ਨਿਜ ਫੜ ਲਲਕਾਰੇ,
0: ਉਸ ਵੇਲੇ ਜਦੋਂ ਇਹ ਜਾ ਕਰਕੇ ਤੋਪਾਂ ਨੂੰ ਸਾਹਮਣਾ ਕੀਤਾ ਤੇ ਬਾਬਾ ਜੀ ਨੇ ਆਪਣੇ ਸੂਰਮਿਆਂ ਨੂੰ ਲਲਕਾਰ ਪਾਈ ਹੈ,
1: ਆਯੁਧ ਕਿਉਂ ਤੋਪ ਨਾ ਲੇਤੇ,
0: ਤੇ ਕਹਿਣ ਲੱਗੇ ਹਾਏ ਆਯੁਧ ਕਿਉਂ ਤੋਪ ਨਾ ਲੇਤੇ, ਤੇ ਕਹਿਣ ਲੱਗੇ ਕਿ ਭਾਈ ਆ ਤੁਸੀਂ ਨਾ ਘੋੜੇ ਆਦਿਕ ਇਹ ਲੈ ਕਰਕੇ ਖੁਸ਼ੀਆਂ ਮਨਾਉਂਦੇ ਹੋ, ਹੁਣ ਇੰਜ ਨਾ ਕਰੋ, ਹਮਲਾ ਕਰੋ, ਹੱਲਾ ਕਰੋ, ਜਾ ਕਰਕੇ ਇਹਨਾਂ ਦੀਆਂ ਬੰਦੂਕਾਂ, ਇਹਨਾਂ ਦੇ ਤੋਪ ਖਾਨਾ, ਇਹਨਾਂ ਦੇ ਤੋਪ ਗੋਲੇ ਉਹ ਲੁੱਟ ਲੈਣਾ ਕਰੋ।
1: ਨਹਿਰੇ ਬਠਹਿਰੇ ਬਾਜ ਚਲੇ ਤੇ,
0: ਹੁਣ ਇਹ ਤਾਂ ਭੱਜ ਕੇ ਜਾ ਰਹੇ ਹਨ, ਜਾ ਕਰਕੇ ਉਹਨਾਂ ਦਾ ਇਹ ਸਾਰਾ ਸਮਾਨ ਲੁੱਟ ਲਿਓ, ਇਹ ਸ਼ਕਤੀ ਤੋਂ ਖਾਲੀ ਹੋ ਜਾਣਗੇ।
1: ਨਰ ਗ੍ਰਾਮਣ ਕੇ ਪਿਖਨ ਤਮਾਸ਼ਾ,
0: ਇਹ ਤੋਂ ਬਾਅਦ ਜਿਹੜੇ ਉੱਥੋਂ ਦੇ ਨਗਰ ਨਿਵਾਸੀ ਲੋਕਾਂ ਨੇ ਜਦੋਂ

0: ਸੌ ਹਜ਼ਾਰੀ ਫੌਜ ਘੋੜ ਸਵਾਰੀ ਫੌਜ ਚੜ ਕੇ ਆਈ, ਉਹਨਾਂ ਨੂੰ ਭਾਜੜਾਂ ਪੈ
1: ਗਈਆਂ। ਹੁਣ
0: ਇੰਨਾ ਅਸਲਾ ਬਾਰੂਦ ਲੈ ਕਰਕੇ ਆਏ, ਲੇਕਿਨ ਪਿਆਰਿਓ ਇਹੋ ਜਿਹੀ ਕਲਾ ਵਰਤੀ ਜਿਹਨੂੰ ਕਹਿੰਦੇ ਨਾ ਬਿਟ ਬਿਟ ਤੱਕੇ ਬੋਲ ਨਾ ਸਕੇ, ਮਤਲਬ ਵੇਖਦੇ ਰਹਿ ਗਏ, ਵੇਖਦੇ ਰਹਿ ਗਏ, ਮਾਰ ਖਾਂਦੇ ਰਹਿ ਗਏ, ਲੇਕਿਨ ਇਹਨਾਂ ਦਾ ਵਾਰ ਹੀ ਨਹੀਂ ਚੱਲਿਆ। ਹੈਰਾਨ ਹੋ ਕੇ ਕਈ ਵਾਰੀ ਹੁੰਦਾ ਨਾ ਕਿ ਤੁਹਾਡੇ ਕੋਲ ਵੀ ਸ਼ਸਤਰ ਕੋਈ ਤੁਹਾਨੂੰ ਮਾਰ ਰਿਹਾ, ਬੰਦਾ ਕਹਿੰਦਾ ਜੀ ਮੇਰਾ ਧਿਆਨ ਹੀ ਨਹੀਂ ਗਿਆ ਉਸ ਪਾਸੇ, ਮੈਂ ਇਸ ਤਰ੍ਹਾਂ ਦੇਖੋ ਔਚਕ ਹੀ ਹੋ ਗਿਆ, ਦਿਮਾਗ ਪਤਾ ਨਹੀਂ ਮੇਰਾ ਸੁੰਨਮ ਸੁੰਨ ਹੋ ਗਿਆ। ਇਸ ਤਰ੍ਹਾਂ ਹੀ ਉਹ ਕਹਿਣ ਲੱਗੇ ਸਾਨੂੰ ਪਤਾ ਹੀ ਨਹੀਂ ਚੱਲਿਆ, ਅਚਨਚੇਤ ਹਮਲਾ ਹੋਇਆ, ਬੰਦੂਕਾਂ ਸੀ ਇਹਨਾਂ ਦੇ ਕੋਲ, ਲੇਕਿਨ ਉਹ ਬੰਦੂਕਾਂ ਉਹਨਾਂ ਤੋਂ ਚਲਾਈਆਂ ਨਹੀਂ ਗਈਆਂ।
1: ਲੱਗੇ ਤੁਰੰਗਮ ਲਏ,
0: ਫਿਰ ਆ ਕਰਕੇ ਬਾਬਾ ਜੀ ਦੀ ਫੌਜ ਦੇ ਵਿੱਚੋਂ ਜਿਹੜੇ ਲੋਕ, ਕਿਉਂਕਿ ਦਾਸ ਨੇ ਪਹਿਲਾਂ ਹੀ ਜ਼ਿਕਰ ਕੀਤਾ ਇਹਦੇ ਵਿੱਚ ਸਿੰਘ ਵੀ ਸੀ ਬਹੁਤ ਥੋੜੇ, ਨਾਲ ਜਿਹੜੇ ਜੱਟ ਜ਼ਮੀਂਦਾਰਾਂ ਕਰਨ ਵਾਲੇ ਜਿਨ੍ਹਾਂ ਨੂੰ ਉਹਨਾਂ ਦੇ ਹੱਕ ਦਿਵਾਏ ਹਨ, ਉਹਨਾਂ ਉਹ ਵੀ ਆ ਕਰਕੇ ਰਲ ਗਏ, ਲੁਟੇਰੇ ਜਿਹੜੇ ਸੀ ਲੋਟੂ ਬੰਦੇ ਉਹ ਵੀ ਆ ਕਰਕੇ ਰਲ ਗਏ। ਇਹਨਾਂ ਸਾਰਿਆਂ ਨੇ ਜਾ ਕਰਕੇ ਫੌਜਾਂ ਦਾ ਮਾਲ ਧਨ ਬਹੁਤ ਜ਼ਿਆਦਾ ਲੁੱਟ ਲਿਆ।
1: ਬਸਤਰ ਸ਼ਾਸਤਰ ਛੋੜਤ ਨਹਿ ਭਏ,
0: ਤੇ ਉਹਨਾਂ ਦੇ ਬਸਤਰ ਸ਼ਾਸਤਰ ਜਿਹੜੇ ਹਨ ਕੁਛ ਵੀ ਨਹੀਂ ਛੱਡਣਾ ਕੀਤਾ।
1: ਭਰੀ ਲੋਥ ਪਰ ਲੋਥ ਘਨੇਰੀ,
0: ਉੱਥੇ ਪਿਆਰਿਓ ਲੋਥਾਂ ਦੇ ਉੱਤੇ ਲੋਥਾਂ ਪੈ ਗਈਆਂ।
1: ਚਲਹੇ ਤੀਰ ਤਰਵਾਰ ਬੜੇ,
0: ਬਹੁਤ ਤਲਵਾਰਾਂ ਬਹੁਤ ਤੀਰ ਚਲਾਏ ਗਏ ਹਨ।
1: ਕੱਟ ਕੱਟ ਗਿਰੇ ਨ ਭਾਜਨ ਪਾਏ,
0: ਕਈ ਸੂਰਮੇ ਕੱਟ ਕੱਟ ਕਰਕੇ ਗਿਰ ਗਏ, ਭੱਜਣਾ ਚਾਹੁੰਦੇ ਲੇਕਿਨ ਭੱਜ ਨਹੀਂ ਸਕੇ।
1: ਔਰ ਲੋਕਨ ਮਿਲ ਖਾਏ,
0: ਹੁਣ ਸਾਰੇ ਲੋਕ ਜਿਹੜੇ ਘੇਰ ਘੇਰ ਕੇ ਇਹਨਾਂ ਨੂੰ ਮਾਰਦੇ ਹਨ।
1: ਪਸਰਿਓ ਸ਼੍ਰੋਣਤ ਛਿਦ ਰੰਗੀ,
0: ਉੱਥੇ ਖੂਨ ਇੰਨਾ ਫੈਲ ਗਿਆ ਸਾਰੀ ਧਰਤੀ ਲਾਲੋ ਲਾਲ ਹੋ ਗਈ।
1: ਕੱਢੇ ਕਰਾ ਹੈ ਕੇਤਕ ਦੀਨ,
0: ਤੇ ਇੰਜ ਲੱਗ ਰਿਹਾ ਕਿ ਕਵੀਰਾਜ ਜੀ ਜ਼ਿਕਰ ਕਰਦੇ ਜੇ ਵੱਡੇ ਕੜਾਹੇ ਆਪਾਂ ਲੈ ਕੇ ਆਉਂਦੇ ਤੇ ਲਹੂ ਦੇ ਨਾਲ ਹੀ ਉਹ ਵੱਡੇ ਕੜਾਹੇ ਭਰ ਜਾਣਗੇ।
1: ਰਹੀ ਸੰਭਾਲ ਨਾ ਲਸ਼ਕਰ ਮਾਰਾ,
0: ਹੁਣ ਲਸ਼ਕਰ ਦੇ ਵਿੱਚ ਉਹਨਾਂ ਨੂੰ ਸਾਂਭੀ ਨਹੀਂ ਗਈ ਹੈ, ਭਾਵ ਕੇ ਇੰਨੀ ਮਾਰ ਪੈ ਗਈ ਉਹਨਾਂ ਨੂੰ ਆਪਣੇ ਆਪ ਨੂੰ ਵੀ ਸਾਂਭਣ ਦਾ ਸੰਭਲਣ ਦਾ ਮੌਕਾ ਨਹੀਂ ਦਿੱਤਾ ਗਿਆ।
1: ਕਹੇ ਲਗ ਬਰਨੋ ਜੰਗ ਅਖਾਰਾ,
0: ਕਵੀਰਾਜ ਜੀ ਦੱਸਦੇ ਕਿ ਇਹ ਮੁਸਤਫਾਬਾਦ ਇਹਦੇ ਵਿੱਚ ਜੇ ਇਹ ਜਿਹੜਾ ਜੰਗ ਹੋਇਆ ਮੈਂ ਕਿੱਥੋਂ ਤੱਕ ਤੁਹਾਨੂੰ ਇਹਦਾ ਵਰਣਨ ਕਰਨਾ ਕਰਾਂ।
1: ਗਏ ਭਲਾ ਇੱਕ ਭਏ ਸੰਘਾਰਾ,
0: ਅਖੀਰ ਦੇ ਵਿੱਚ ਪਿਆਰਿਓ ਹੁਣ ਤੁਸੀਂ ਵਿਚਾਰ ਕਰਨਾ ਕਰੋ, 300-400 ਦੇ ਕਰੀਬ ਬਾਬਾ ਜੀ ਦੇ ਕੋਲ ਫੌਜਾਂ ਸਨ, ਬੰਦੇ ਸਨ, ਦੂਜੇ ਪਾਸੇ 2000 ਫੌਜ ਘੋੜ ਸਵਾਰ ਬੰਦੂਕਾਂ ਤੋਪਾਂ ਦੇ ਨਾਲ ਰੈਕੜਿਆਂ ਦੇ ਨਾਲ ਉਹ ਆਏ, ਲੇਕਿਨ ਕੀ ਹੋਇਆ ਪਿਆਰਿਓ ਮਾਰ ਖਾ ਕਰਕੇ, ਇੱਕ ਤਾਂ ਮਾਰ ਖੇ ਮਾਰ ਖਾ ਕੇ ਭੱਜਣਾ ਉਹ ਗੱਲ ਵੱਖਰੀ ਹੁੰਦੀ, ਇੱਕ ਮਾਰ ਖਾ ਕਰਕੇ ਆਪਣਾ ਸਭ ਲੁਟਾ ਕਰਕੇ ਆਉਣਾ ਉਹ ਜੀ ਗੱਲ ਇਹਨਾਂ ਦੇ ਨਾਲ ਹੋਈ। ਇਹਨਾਂ ਨੇ ਮਾਰ ਵੀ ਖਾਧੀ ਹੈ, ਚੰਗੀ ਤਰ੍ਹਾਂ ਚਾਟਾ ਵੀ ਛਕਾਇਆ ਤੇ ਇਹਨਾਂ ਦਾ ਸਾਰਾ ਮਾਲ ਧਨ ਸਾਰੇ ਸ਼ਸਤਰ ਅਸਤਰ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਬੰਦਿਆਂ

0: ਬੰਦਾ ਸਿੰਘ ਬਹਾਦਰ ਜੀ ਨੇ ਹੁਣ ਦੇਖੋ ਕੀ ਹੋਇਆ ਪਿਆਰਿਓ ਇੱਥੇ ਇਹ ਸਾਰਾ ਜੋ ਜੰਗ ਹੋ ਰਿਹਾ ਸੀ ਨਾ ਜੋ ਦਾਸ ਨੇ ਬੇਨਤੀ ਕੀਤੀ ਹੈ ਮਹਾਰਾਜ ਨੇ ਕਿਹਾ ਸੀ ਉਸ ਮੁਤਾਬਕ ਬਾਬਾ ਜੀ ਨੇ ਤੇ ਉਹ ਤੀਰ ਲੈ ਕਰਕੇ ਇਕਾਂਤ ਦੇ ਵਿੱਚ ਚੱਲ ਗਏ ਧਨੁਖ ਦੇ ਵਿੱਚ ਚਿੱਲੇ ਦੇ ਵਿੱਚ ਚਾੜ ਕਰਕੇ ਆਕਾਸ਼ ਦੇ ਵੱਲ ਕਰਨਾ ਕੀਤਾ ਅਰਦਾਸਾਂ ਬੇਨਤੀਆਂ ਕਰਦੇ ਰਹੇ ਤਕਰੀਬਨ ਪਿਆਰਿਓ ਇੰਜ ਹੀ ਉਹਨਾਂ ਨੇ ਤੇ ਗੁਰਬਾਣੀ ਦਾ ਜਾਪ ਕਰਦੇ ਰਹੇ ਅੱਧਾ ਇੱਕ ਘੰਟਾ ਉਹਨਾਂ ਨੇ ਇੰਜ ਹੀ ਕਰਨਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਜੰਗ ਦੇ ਵਿੱਚ ਨਹੀਂ ਆਏ ਲੇਕਿਨ ਉਹਨਾਂ ਨੇ ਉੱਥੋਂ ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਮਹਾਰਾਜ ਨੇ ਫੌਜਾਂ ਭੇਜ ਦਿੱਤੀਆਂ ਇਹ ਕਲਾ ਵਰਤ ਗਈ ਤੁਰਕਾਂ ਦੀ ਹਾਰ ਹੋ ਗਈ ਬਾਬਾ ਜੀ ਦੀ ਜਿੱਤ ਹੋ ਗਈ ਜਦੋਂ ਪਤਾ ਚੱਲਿਆ ਜਿੱਤ ਦੇ ਜੈ ਜੈਕਾਰੇ ਵੱਜਣ ਲੱਗੇ ਤੇ ਫਿਰ ਬਾਬਾ ਜੀ ਨੂੰ ਪਤਾ ਚੱਲ ਗਿਆ ਉਹਨਾਂ ਨੇ ਪ੍ਰਤੰਚਾ ਨੂੰ ਹਲਕਾ ਕੀਤਾ ਢਿੱਲਾ ਕੀਤਾ ਉਹ ਤੀਰ ਜਿਹੜਾ ਪਿਆਰੇ ਉਹ ਚਾੜਿਆ ਹੋਇਆ ਉਹਨੂੰ ਢਿੱਲਾ ਕਰਕੇ ਫਿਰ ਤੋਂ ਆਪਣੇ ਭੱਥੇ ਦੇ ਵਿੱਚ ਸਜਾਇਆ
1: ਲੂਟ ਦਲ ਤੁਰਕ ਬਿਲੰਦਾ
0: ਤੇ ਤੁਰਕਾਂ ਦਾ ਬਹੁਤ ਵੱਡਾ ਦਲ ਜਿਹੜਾ ਇਹਨਾਂ ਨੇ ਲੁੱਟ ਲੈਣਾ ਕੀਤਾ
1: ਸ਼ਸਤਰ ਹਜ਼ਾਰ ਹੂੰ ਵੱਡੇ ਤੁਰੰਗ
0: ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਸਤਰ ਹੋ ਗਿਆ ਘੋੜੇ ਆਦਿਕ
1: ਲੈ ਕਰ ਸਕਰੇ ਹਰ ਖਤ
0: ਹੁਣ ਇਹਨਾਂ ਦੀ ਫੌਜ ਜਿਹੜੀ ਹੈ ਉਹਨਾਂ ਨੂੰ ਇਹ ਨਿਆਮਤ ਜਦੋਂ ਮਿਲ ਗਈ ਲੈ ਕਰਕੇ ਬੜੇ ਪ੍ਰਸੰਨ ਹੋਏ ਹਨ
1: ਜਿੱਤ ਕਿਤ ਤੇ ਮਿਲ ਗਏ ਨਰ ਆਏ
0: ਹੁਣ ਜਿੱਥੇ ਕਿੱਥੇ ਪਿਆਰਿਓ ਲੋਕੀ ਮਿਲ ਕਰਕੇ ਆਉਂਦੇ ਹਨ
1: ਬਿਨਾਂ ਚਾਕਰੀ ਲੂਟਨ ਚਾਹੇ
0: ਹੁਣ ਉਹ ਵੀ ਚਾਹੁੰਦੇ ਕਿ ਜੀ ਆਪਾਂ ਚਲੋ ਮਿਲ ਇਹਨਾਂ ਦੇ ਨਾਲ ਰਲ ਜਾਈਏ ਜਦੋਂ ਕਰਾਮਾਤਾਂ ਸ਼ਕਤੀਆਂ ਵੇਖੀਆਂ ਜਿਹੜੇ ਬੰਦਿਆਂ ਦੀ ਚੜ੍ਹ ਚੜਾਈ ਹੁੰਦੀ ਨਾ ਪਿਆਰਿਓ ਲੋਕ ਉਹਨਾਂ ਦੇ ਵੱਲ ਬੜੇ ਭੱਜਦੇ ਹਨ ਤੇ ਇਹਨਾਂ ਨੇ ਲੋਕਾਂ ਨੇ ਵੇਖਿਆ ਕਿ ਬਾਬਾ ਜੀ ਦੀ ਤਾਂ ਭਾਈ ਬੜੀ ਚੜ੍ਹ ਚੜਾਈ ਹੈ ਪਹਿਲੇ ਇਹੀ ਕਹਿੰਦੇ ਕਿ ਭਾਈ ਆਹ ਬੰਦਾ ਸਾਨੂੰ ਐਵੇਂ ਮਰਵਾ ਦੇਵੇਗਾ ਸਾਰੇ ਇੰਜ ਹੀ ਬੋਲਦੇ ਜਦੋਂ ਬਾਬਾ ਜੀ ਨੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਚਲੋ ਜੀ ਆਪਾਂ ਆਪਣੇ ਹੱਕ ਹਕੂਕ ਦੇ ਲਈ ਜੰਗ ਕਰੀਏ ਆਪਾਂ ਲੜਨਾ ਕਰੀਏ ਇਹ ਜਿਹੜੇ ਸੀ ਨਾ ਜਿਹੜੇ ਸਿਆਣੇ ਬਾਣੇ ਕਹਿੰਦੇ ਕਿ ਭਾਈ ਬੰਦੇ ਸਿੰਘ ਦੇ ਲਾਗੇ ਨਾ ਜਾਓ ਉਹਦੇ ਆਖੇ ਨਾ ਲੱਗੋ ਇਹਨੇ ਆਪ ਤਾਂ ਮਰਨਾ ਐਵੇਂ ਆਪਾਂ ਨੂੰ ਇਹਨੇ ਮਰਵਾ ਦੇਣਾ ਇੰਜ ਬੋਲਦੇ ਸਨ ਹੁਣ ਜਦੋਂ ਜਿੱਤ ਪਿਆਰਿਓ ਜਿੱਥੇ ਜਾਂਦੇ ਤੇ ਜਿੱਤ ਪਿਆਰਿਓ ਇਹਨਾਂ ਦੇ ਚਰਨਾਂ ਨੂੰ ਚੁੰਮਦੀ ਰਹਿੰਦੀ ਹੈ ਵੇਖ ਕਰਕੇ ਲੋਕਾਂ ਦਾ ਕਾਫਲਾ ਵੀ ਵਧਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਲੋਕ ਜ਼ਿਮੀਂਦਾਰਾਂ ਕਰਨ ਵਾਲੇ ਇਹ ਉਹ ਫਲਾਣੇ ਢਿਮਕਾਣੇ ਆ ਕਰਕੇ ਬਾਬਾ ਜੀ ਦੀ ਫੌਜ

0: ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਸਤਫਾ ਬਾਦ ਇਹ ਜਿਹੜਾ ਪਿਆਰੇ ਉਹ ਜਾ ਕਰਕੇ ਇਹਨੂੰ ਸਰ ਕਰਨਾ ਕੀਤਾ, ਮਾਰਨਾ ਕੀਤਾ,
1: ਲੁੱਟਿਓ ਖੋਜ ਖੋਜ ਕਰ ਸਾਰਾ
0: ਉੱਥੇ ਨਾ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਖੋਜ ਖੋਜ ਕੇ ਬੀਨ ਬੀਨ ਕੇ ਲੁੱਟਿਆ ਗਿਆ।
1: ਅਧਿਕ ਦਰਬ ਵਸਤੂ ਸੰਭਦਾ
0: ਇੱਥੇ ਕਹਿੰਦਾ ਬਹੁਤ ਵੱਡਾ ਮਾਲ ਤਨ ਜਿਹੜਾ ਬਾਬਾ ਜੀ ਦੇ ਹੱਥ ਆ ਗਿਆ।
1: ਲੇ ਲੇ ਕਨ ਚਿਤ ਚਾਹ ਵਧਾਇਆ
0: ਹੁਣ ਲੈ ਕਰਕੇ ਸਾਰਿਆਂ ਦੇ ਮਨ ਵਿੱਚ ਚਾਹ ਬਹੁਤ ਵੱਧ ਗਿਆ।
1: ਧਨੀ ਭਈ ਨਰਮਾ
0: ਹੁਣ ਉੱਥੇ ਲੋਕ ਜਿਹੜੇ ਬੜੇ ਧਨੀ ਬਣ ਗਏ।
1: ਲੁੱਟੇ ਗ੍ਰਾਮ ਜਾਏ
0: ਜਾ ਕਰਕੇ ਕਹਿੰਦੇ ਫਿਰ ਹੌਸਲਾ ਵੱਧ ਗਿਆ। ਸਾਰੇ ਕਹਿੰਦੇ ਕਿ ਭਾਈ ਆ ਦੁਸ਼ਟ ਦੋਖੀ ਆ ਤੁਰਕੜਾ, ਇਹ ਖਾਸ ਕਰਕੇ ਜਿਹੜੇ ਤੁਰਕ ਤੁਰਕਾਂ ਦਾ ਰਾਜ ਸੀ, ਮੁਸਲਮਾਨਾਂ ਦਾ ਰਾਜ ਸੀ, ਇਹੀ ਅਤਿਆਚਾਰ ਕਰਦੇ। ਹੁਣ ਹਿੰਦੂਆਂ ਦੇ ਅੰਦਰ ਇੰਨਾ ਪਿਆਰੇ ਸਪਿਰਿਟ ਆ ਗਈ, ਸ਼ਕਤੀ ਆ ਗਈ, ਉਹਨਾਂ ਦੇ ਅੰਦਰ ਤਾਕਤ ਵੱਧ ਗਈ। ਕਹਿੰਦੇ ਹੁਣ ਭਾਈ ਇਹਨਾਂ ਤੁਰਕਾਂ ਤੋਂ ਡਰਨਾ ਨਹੀਂ, ਆਪਾਂ ਚੜ ਕੇ ਇਹਨਾਂ ਤੋਂ ਬਦਲੇ ਲਈਏ।
1: ਸੌ ਦੋ ਸੌ ਮਿਲ ਮਿਲ ਚੜ ਜਾਤੇ
0: ਸੌ ਸੌ ਦੋ ਦੋ ਸੌ ਦੀ ਟੁਕੜੀ ਫੌਜਾਂ ਦੀ
1: ਲੂਟ ਕੂਟ ਪੁਨ ਜਾਏ
0: ਆ ਕਰਕੇ ਬਾਬਾ ਜੀ ਦੇ ਨਾਲ ਮਿਲਦੀ ਹੈ। ਫਿਰ ਬਾਬਾ ਜੀ ਨੇ ਫਿਰ ਕੀ ਕੀਤਾ, ਕਈ ਆ ਕਰਕੇ ਕਹਿੰਦਾ ਬਾਬਾ ਜੀ ਉੱਥੋਂ ਦਾ ਹਾਕਮ ਬੜਾ ਬੇਈਮਾਨ, ਬੜੀ ਬੇਈਮਾਨੀ ਕਰਦਾ ਹੈ, ਫੌਜਾਂ ਭੇਜੋ। ਫਿਰ ਬਾਬਾ ਜੀ ਕਹਿ ਦਿੰਦੇ ਕਿ ਜਾਓ ਭਾਈ ਆਹ 200 ਦੀ ਫੌਜ ਉਸ ਪਾਸੇ ਚੱਲ ਜਾਵੇ, ਆ 500 ਦੀ ਫੌਜ ਉਸ ਪਾਸੇ ਚੱਲ ਜਾਓ।
1: ਭਰੇ ਔਰ ਭਾਰੀ ਵਿੱਚ ਦੇਸ਼
0: ਉੱਥੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈ ਗਿਆ।
1: ਭਾਗ ਚਲੇ ਨਰ ਨਾਰ ਵਿਸ਼ੇਸ਼
0: ਬਹੁਤ ਸਾਰੇ ਲੋਕ ਬੇਈਮਾਨ ਪਿਆਰੀ ਉਹ ਦੌੜ ਕਰਕੇ ਭੱਜ ਗਏ, ਜਾਨਾਂ ਬਚਾਈਆਂ।
1: ਬੰਦੇ ਸੰਗ ਮਹਾਦਲ
0: ਬੰਦਾ ਜੀ ਦੇ ਨਾਲ ਬਹੁਤ ਵੱਡਾ ਦਲ ਹੋ ਗਿਆ।
1: ਲੁੱਟਣ ਕੋ ਅਲੰਬ ਇੱਕ
0: ਹੁਣ ਬਹੁਤ ਸਾਰੇ ਲੁਟੇਰੇ ਜਿਹੜੇ ਉਹ ਵੀ ਆ ਕਰਕੇ ਇਹਨਾਂ ਦੇ ਨਾਲ ਰਲ ਗਏ।
1: ਕਈ ਹਜ਼ਾਰ ਚਮੂ ਹੋਏ ਗਈ
0: ਇਹ ਕਈ ਬਹੁਤ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਹੋ ਗਈਆਂ। ਕਿਉਂਕਿ ਕਈ ਵਾਰੀ ਪਿਆਰਿਓ ਕੋਈ ਵੱਡਾ ਕੰਮ ਕਰਨਾ ਹੋਵੇ ਬੇਈਮਾਨਾਂ ਨੂੰ ਪਾਪੀਆਂ ਨੂੰ ਵੀ ਆਪਣੇ ਨਾਲ ਰਲਾਉਣਾ ਪੈਂਦਾ, ਇਹ ਨੀਤੀ ਹੁੰਦੀ ਹੈ। ਵੱਡੇ ਬੇਈਮਾਨ ਨੂੰ ਮਾਰਨਾ ਹੋਵੇ ਤੇ ਛੋਟੇ ਬੇਈਮਾਨਾਂ ਨੂੰ ਇਕੱਠਾ ਕਰਨਾ ਪੈਂਦਾ। ਹੁਣ ਕਈਆਂ ਨੂੰ ਲੱਗਦਾ ਕਿ ਲੁਟੇਰਿਆਂ ਨੂੰ ਕਿਉਂ ਰੱਖਿਆ ਭਾਈ, ਕਿਉਂਕਿ ਉਹਨਾਂ ਦੀ ਸੰਖਿਆ ਜ਼ਿਆਦੀ, ਸੰਖਿਆ ਬਲ ਹੀ ਸਭ ਤੋਂ ਜ਼ਿਆਦੀ ਉਹੀ ਕੰਮ ਕਰ ਜਾਂਦਾ। ਤੇ ਪਤਾ ਕਿ ਭਾਈ ਅੱਗੇ ਵਜ਼ੀਰ ਖਾਂ ਬੈਠਿਆ ਹੋਇਆ, ਲੱਖਾਂ ਦੀ ਫੌਜ ਹੈ ਉਹਦੇ ਕੋਲ, ਥੋੜੀ ਫੌਜ ਲੈ ਕੇ ਜਾਵਾਂਗੇ ਉਹਨੇ ਤਾਂ ਗਾਜਰਾਂ ਮੂਲੀਆਂ ਵਾਂਗੂ ਕੱਟ ਦੇਣਾ। ਇਸ ਕਰਕੇ ਜਿਹੜਾ ਵੀ ਆਉਂਦਾ ਗਿਆ ਇਹ ਨਹੀਂ ਕਿਹਾ ਕਿ ਨਹੀਂ ਜੀ, ਉਹਨਾਂ ਨੂੰ ਕਿਹਾ ਰੱਖ ਲਿਓ ਭਾਈ, ਕਿਉਂਕਿ ਵੱਡੇ ਬੇਈਮਾਨ ਨੂੰ ਮਾਰਨਾ, ਛੋਟਿਆਂ ਨੂੰ ਰੱਖ ਲਿਓ ਭਾਈ। ਛੋਟਿਆਂ ਦੀ ਬੇਈਮਾਨੀ ਕਈ ਵਾਰੀ ਛੁੱਟ ਜਾਂਦੀ ਹੈ, ਛੁੱਪ ਜਾਂਦੀ ਹੈ, ਲੇਕਿਨ ਵੱਡੇ ਬੇਈਮਾਨ ਨੂੰ ਉਹਨੂੰ ਇੱਕ ਵਾਰੀ ਚਾਟਾ ਛਕਾ ਦਿਓ, ਉਹਨੂੰ ਸੌਦਾ ਲਾ ਦਿਓ, ਥੱਲੇ ਛੋਟੇ ਖੁਦ ਬਾ ਖੁਦ ਸਿੱਧੇ ਹੋ ਜਾਂਦੇ।
1: ਜਿੱਤ ਕਿਤ ਧੂਮ ਧਾਮ ਪ੍ਰਗਟਈ
0: ਹੁਣ ਜਿੱਥੇ ਕਿੱਥੇ ਧੂਮ ਧਾਮ ਮੱਚ ਗਈ ਹੈ।
1: ਰੁਕੋ ਕਹਿਓ ਸਿਮਰ ਕਰ
0: ਬੰਦਾ ਉਸ ਵੇਲੇ ਨਾ ਬਾਬਾ ਬੰਦਾ ਸਿੰਘ ਜੀ ਨੇ ਮਹਾਰਾਜ ਜੀ ਦਾ ਬਚਨ ਯਾਦ ਕਰਕੇ
1: ਸਡੌਰਾ ਦੁਸ਼ਟ ਬਿਲੰਦਾ
0: ਤੇ ਉਹਨਾਂ ਨੇ ਕਿਹਾ ਸੀ ਨਾ ਮਹਾਰਾਜ ਨੇ ਕਿ ਸਡੌਰੇ ਦੇ ਵਿੱਚ ਬਹੁਤ ਪਾਪੀ ਬੇਈਮਾਨ ਰਹਿੰਦੇ ਹਨ।
1: ਇਸ ਮਾਰਨ ਕੋ ਚਿਤ ਉਮਕਾਇਓ
0: ਹੁਣ ਉਹਨਾਂ ਨੇ ਕਿਹਾ ਕਿ ਚੰਗਾ ਮੌਕਾ ਹੈ, ਫੌਜਾਂ ਤਗੜੀ ਹੋ ਗਈ ਹੈ, ਹੁਣ ਆਪਾਂ ਨੇ ਜਾ ਕਰਕੇ ਸੁਢਾਵਰੇ ਨੂੰ ਲੁੱਟਣਾ ਮਾਰਨਾ।
1: ਕਰਿਓ ਕੂਚ ਨੇ ਜੇ ਹੁਕਮ ਅਲਾ
0: ਇਹਨਾਂ ਨੇ ਹੁਕਮ ਜਾਰੀ ਕਰ ਦਿੱਤਾ ਕਿ ਭਾਈ ਚਲੋ ਹਮਲਾ ਕਰੋ, ਹਮਲਾ ਕਰਕੇ ਸੁਢਾਵਰੇ ਨੂੰ ਆਪਾਂ ਲੁੱਟੀਏ।
1: ਦਰੋਹੀ ਇਹ ਨਗਰ ਕੁਚਾਲਾ
0: ਇਹ ਸਾਰਾ ਨਗਰ ਗੁਰੂ ਮਹਾਰਾਜ ਜੀ ਦੇ ਦਰੋਹੀਆਂ ਦਾ ਬੇਈਮਾਨਾਂ ਦਾ ਨਗਰ ਹੈ।
1: ਬੁੱਧੂ ਸ਼ਾਹ ਜੋ
0: ਇੰਨਾ ਵੱਡਾ ਸਾਧ ਮਹਾਂਪੁਰਖ ਬੁੱਧੂ ਸ਼ਾਹ ਨੂੰ ਇਹਨਾਂ ਨੇ ਕੋਹ ਕੋਹ ਕੇ ਮਾਰਨਾ ਕੀਤਾ।
1: ਗੁਰਪੱਖੀ ਲਖ ਕੁਟੰਬ ਸਮੇਤ
0: ਹੁਣ ਗੁਰਪੱਖੀ ਕਿਉਂਕਿ ਇਹੀ ਦੋਸ਼ ਲਾਇਆ ਕਿ ਇਹਨਾਂ ਦਾ ਪਰਿਵਾਰ ਗੁਰੂ ਮਹਾਰਾਜ ਜੀ ਦਾ ਪੱਖ ਰੱਖਦਾ।
1: ਕਤਲ ਕਰਿਓ ਤੇ ਸਕਲ ਨਿਕੇਤ
0: ਸਾਰੇ ਪਰਿਵਾਰ ਦੇ ਜੀਵ ਜੰਤ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਵੀ ਦੁੱਧ ਚੁੰਗਦੇ ਹੋਏ ਬੱਚਿਆਂ ਨੂੰ ਵੀ ਪਕੜ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ। ਦੋਸ਼ ਕੀ ਲਾਇਆ? ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਦਦਗਾਰ, ਮਹਾਰਾਜ ਜੀ ਦੇ ਨਾਲ ਪਿਆਰ ਕਰਨ ਵਾਲੇ ਹਨ। ਚਲੋ ਚਲੋ ਜੇ ਮਾਰਨਾ ਹੋਵੇ ਪੀਰ ਬੁੱਧੂ ਸ਼ਾਹ ਜੀ ਨੂੰ ਮਾਰ ਦਿੰਦੇ, ਦੋਸ਼ ਲਾਉਂਦੇ ਤੇ ਆਪਾਂ ਕਹਿ ਸਕਦੇ ਹਾਂ ਚਲੋ ਜੀ ਪੀਰ ਜੀ ਦਾ ਪਿਆਰ ਸੀ ਮਹਾਰਾਜ ਜੀ ਦੇ ਨਾਲ, ਇਹਨਾਂ ਨੇ ਗੁੱਸਾ ਕੱਢਿਆ ਉਹਨੂੰ ਮਾਰਿਆ। ਲੇਕਿਨ ਉਹ ਘਰ ਦੀਆਂ ਬੱਚੀਆਂ ਨੇ ਕੀ ਕੀਤਾ ਪਿਆਰੇ? ਉਹਨਾਂ ਦੀ ਘਰਵਾਲੀ ਨੇ, ਉਹਨਾਂ ਦੇ ਬੱਚਿਆਂ ਨੇ, ਅੱਗੇ ਉਹਨਾਂ ਦੇ ਨਾਤੀ ਪੋਤਰੇ, ਉਹਨਾਂ ਦੇ ਪੁੱਤਰ, ਉਹ ਤਾਂ ਸਾਰੇ ਬੇਗੁਨਾਹ ਸੀ ਨਾ। ਉਹਨਾਂ ਨੇ ਕਿਹੜਾ ਦੁੱਖ ਕੀਤਾ? ਉਹਨਾਂ ਨੇ ਕਿਹੜਾ ਕੋ ਬਗਾਵਤ ਕੀਤੀ ਹੈ? ਕਿਹੜਾ ਕੋ ਗੁਰੂ ਮਹਾਰਾਜ ਜੀ ਦੇ ਨਾਲ ਪਿਆਰ ਪਾਇਆ? ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈ। ਲੇਕਿਨ ਪਿਆਰਿਓ ਇਹਨਾਂ ਨੇ ਕੀ ਕੀਤਾ? ਉਹਨਾਂ ਦਾ ਦੋਸ਼ ਸਾਰੇ ਪਰਿਵਾਰ ਦੇ ਉੱਤੇ ਮੜ ਕਰਕੇ ਕੋਲੂ ਵਿੱਚ ਪੀੜ ਕਰਕੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰਨਾ ਕੀਤਾ।
1: ਸੋ ਪਲਟਾ ਪੂਰਬ ਹੀ ਲੀਜੈ,
0: ਇਹ ਕਹਿਣ ਲੱਗੇ ਬਾਬਾ ਜੀ ਨੇ ਕਿਹਾ ਕਿ ਭਾਈ ਆਪਾਂ ਪਹਿਲਾਂ ਇਹਦਾ ਬਦਲਾ ਲੈਣਾ,
1: ਇਲਾ ਘਾਲ ਕਤਲ ਕਰ ਦੀਜੈ,
0: ਇੱਥੇ ਹਮਲਾ ਕਰਕੇ ਸਧੌਰੇ ਦੇ ਲੋਕਾਂ ਦਾ ਕਤਲ ਕਰਨਾ।
1: ਦਲ
0: ਦੇ ਵਿੱਚ ਆਏ ਤੇ ਸਾਰੇ ਨਗਾਰੇ ਧੌਂਸਿਆਂ ਨੂੰ ਇਕੱਠਾ ਕੀਤਾ,
1: ਹੁਕਮ ਗਹਿ ਡੰਕ ਵਜਾਏ,
0: ਸਾਰੇ ਨਗਾਰਿਆਂ ਨੂੰ ਧੌਂਸਿਆਂ ਨੂੰ ਇੱਕ ਪਾਸੇ ਕਰਕੇ ਬਾਬਾ ਜੀ ਨੇ ਹੁਕਮ ਕਰ ਦਿੱਤਾ ਕਿ ਭਾਈ ਖਾਲਸਾ ਜੀ ਹੁਣ ਡੰਕੇ ਦੀ ਚੋਟ ਤੁਸੀਂ ਕਰਨਾ ਕਰੋ, ਦੋਹਰੀਆਂ ਟੂਪਾ ਲਾ ਕਰਕੇ ਡੰਕੇ ਖੜਕਾਓ।
1: ਸਾਵਧਾਨ ਸਕਰੇ ਜਬ
0: ਜਦੋਂ ਸਾਰੇ ਸੂਰਮੇ ਸਾਵਧਾਨ ਸੁਨਾਦ ਬਦ ਹੋਏ,
1: ਤੁਰੰਗਨ ਆਯੁਧ
0: ਸਾਰਿਆਂ ਨੇ

0: ਬਾਬੇ ਬਾਬਾ ਕਾਨ ਸਿੰਘ ਜੀ, ਵਿਨੋਦ ਸਿੰਘ ਜੀ, ਉਹ ਵੀ ਚੜ ਗਏ ਹਨ ਘੋੜੇ ਤੇ।
1: ਜਾਏ ਸਠੌਰੇ ਕਹੋ
0: ਜਾ ਕਰਕੇ ਸਠੌਰੇ ਨੂੰ ਇਹਨਾਂ ਨੇ ਘੇਰਨਾ ਕੀਤਾ।
1: ਤੁਪਕ ਤੋਪ ਚਾਲੀ ਤਿਸ
0: ਬੇਰਾ, ਅਚਨਚੇਤ ਬਹੁਤ ਗੋਲੀਆਂ ਬਹੁਤ ਬੰਦੂਕਾਂ ਚਲਾਈਆਂ।
1: ਪਹਿਲੇ ਵਹਿਰ ਨਿਕਸ ਕਰ ਲੜੇ,
0: ਪਹਿਲੇ ਪਹਿਲੀ ਵੇਰ ਜਿਹੜੀ ਹੈ, ਪਹਿਲੀ ਵਾੜ ਜਿਹੜੀ ਆ ਬਾਹਰ ਨਿਕਲ ਕੇ ਉਹਨਾਂ ਦੀ ਲੜੀ ਹੈ।
1: ਸੱਯਦ ਖਾਨ ਮੁਗਲ ਗਨ,
0: ਕਿਉਂਕਿ ਸਠੌਰੇ ਦੇ ਵਿੱਚ ਸੱਯਦ ਖਾਨ ਮੁਗਲ ਇਹਨਾਂ ਦੀਆਂ ਜਾਤੀਆਂ ਹਨ ਮੁਸਲਮਾਨਾਂ ਦੀਆਂ, ਤੇ ਸੱਯਦ ਖਾਨ ਮੁਗਲ ਇਹ ਅੱਗੇ ਵੱਧ ਕੇ ਲੜੇ ਹਨ।
1: ਕੜਾ ਕੜੀ ਮਾਚਿਓ ਘਮਸਾਨਾ,
0: ਬਹੁਤ ਕੜਾ ਕੜੀ ਬੰਦੂਕਾਂ ਦੀ ਮੱਚ ਗਈ ਹੈ।
1: ਗੋਰੀ ਚਲੀ ਧਨੁਕ ਤੇ ਬਾਨਾ,
0: ਤੇ ਗੋਲੀ ਚਲੀ ਗੋਲੀਆਂ ਚਲੀਆਂ ਤੇ ਧਨੁਖ ਦੇ ਵਿੱਚੋਂ ਤੀਰ ਚਲਾਉਣੇ ਕੀਤੇ ਇਸ ਤਰ੍ਹਾਂ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾ ਕਰਕੇ ਸਡੌਰੇ ਨੂੰ ਘੇੜਨਾ ਕੀਤਾ। ਹੁਣ ਸਡੌਰੇ ਦੀ ਜੰਗ ਦਾ ਇਤਿਹਾਸ ਚੱਲ ਰਿਹਾ ਹੈ। ਅੱਜ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀਆਂ ਗੇ ਤੋ ਸਮਤਾਵ ਸਾਰੇ ਗਾਜ ਵਾਜ ਕਰਕੇ ਫਤਿਹ।

ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਮਹੱਲਾ ਪਹਿਲਾ ਧਨ ਸੁਭਾਗਤ ਕਲਮ ਧਨ ਧਨ ਭਾਂਡਾ ਧਨ ਵਸ ਧਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮਾ ਆਪ ਉੱਪਰ ਲਿਖੇ ਤੂੰ ਇੱਕੋ ਕਹੇ ਨਾਨਕ ਦੂਜਾ ਕਾਹੇ ਕੂ
1: ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸਕਤਾ ਮਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲਹਾਰੀ

ਸ੍ਰੀ ਵਾਹਿਗੁਰੂ ਜੀ ਅਰਦਾਸ ਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸਹਿਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦਾ ਮਾਨੀ ਵਾ ਮਤ ਉੱਚੀ ਮਤ ਪਤਕਾਰਾ ਕਾ ਆਪ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ

ਸਾਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰੀ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਧਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕਰੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਮਚੰਦ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ।

ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ। ਭੂਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸਾਤ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਫੁਹਾਰੇ ਲਗਾਏ ਗਏ ਹਨ, ਜਿਨ੍ਹਾਂ ਫੁਹਾਰਿਆਂ 'ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8 ਵਜੇ